ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਅਲਕ ਸ਼ਰਮਾ, ਤੁਸੀਂ ਸੁਣ ਰਹੇ ਹੋ ਰੇਡੀਓ ਬ੍ਰਿਸਵਾਨੀ 101.9 FM ਤੇ। ਜਿਹੜਾ ਹੋ ਚੁੱਕਿਆ ਹੁਣ ਤੱਕ ਦੇ ਅਹਿਮ ਖਬਰਾਂ ਦਾ, ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ। ਗੱਲ ਕਰਦੇ ਹਾਂ ਈਰਾਨ ਦੀ, ਤਾਂ ਈਰਾਨ ਦੇ ਖਾਤਮ ਅਲ ਅੰਬੀਆ ਸੈਂਟਰਲ ਹੈੱਡਕੁਆਰਟਰ ਦੇ ਕਮਾਂਡਰ ਮੇਜਰ ਜਨਰਲ ਅਲੀ ਅਬਦੁੱਲਾਹੀ ਨੇ ਕਿਹਾ ਹੈ ਕਿ ਦੁਨੀਆ ਜਲਦ ਹੀ ਈਰਾਨ ਦੀ ਜਿੱਤ ਅਤੇ ਹਮਲਾਵਰ ਅਤੇ ਅੱਤਵਾਦੀ ਦੁਸ਼ਮਣ ਤੇ ਜਿੱਤ ਦੀ ਗੂੰਜ ਸੁਣੇਗੀ। ਈਰਾਨੀ ਸਰਕਾਰੀ ਮੀਡੀਆ ਦੇ ਅਨੁਸਾਰ ਮੇਜਰ ਜਨਰਲ ਨੇ ਮੇਜਰ ਜਨਰਲ ਗੁਲਾਮੀ ਅਲੀ ਰਾਸ਼ਿਦ ਅਤੇ ਉਨ੍ਹਾਂ ਦੇ ਪੁੱਤਰ ਅਮੀਨ ਅਬਾਸ ਰਾਸ਼ਿਦ ਦੀ ਸ਼ਹਾਦਤ ਦੀ ਪਹਿਲੀ ਵਰ੍ਹੇਗੰਢ ਤੇ ਦੇਜ਼ਵੁਲ ਵਿਚ ਆਯੋਜਿਤ ਇਕ ਸਮਾਰੋਹ ਵਿਚ ਭੇਜੇ ਇਕ ਸੰਦੇਸ਼ ਵਿਚ ਬਿਆਨ ਕੀਤਾ। ਜ਼ਿਕਰਯੋਗ ਹੈ ਕਿ ਜਨਰਲ ਰਾਸ਼ਿਦ 2016 ਵਿਚ ਸੁਪਰੀਮ ਲੀਡਰ ਅਯਾਤੁੱਲਾ ਸੈਯਦ ਅਲੀ ਖਮੇਨੀ ਦੁਆਰਾ ਨਿਯੁਕਤ ਕੀਤੇ ਜਾਣ ਤੋਂ ਬਾਅਦ ਖਾਤਮ ਅਲ ਅੰਬੀਆ ਸੈਂਟਰਲ ਹੈੱਡਕੁਆਰਟਰ ਦੇ ਮੁਖੀ ਰਹੇ ਸਨ ਅਤੇ ਉਹ ਅਤੇ ਉਨ੍ਹਾਂ ਦੇ ਪੁੱਤਰ 13 ਜੂਨ 2025 ਨੂੰ ਇਜ਼ਰਾਈਲੀ ਹਮਲੇ ਵਿਚ ਮਾਰੇ ਗਏ ਸਨ। ਅਬਦੁੱਲਾਹੀ ਨੇ ਆਪਣੇ ਸੰਦੇਸ਼ ਵਿਚ ਕਿਹਾ ਹੈ ਕਿ ਜਨਰਲ ਰਾਸ਼ਿਦ ਦੀ ਮੌਤ ਤੇ ਇਕ ਵੱਡਾ ਨੁਕਸਾਨ ਸੀ, ਪਰ ਇਸਨੇ ਈਰਾਨ ਤੇ ਇਸਲਾਮੀ ਗਣਰਾਜ ਦੀ ਲਚਕਤਾ ਤੇ ਰਾਸ਼ਟਰੀ ਤਾਕਤ ਦਾ ਪ੍ਰਦਰਸ਼ਨ ਵੀ ਕੀਤਾ। ਉਨ੍ਹਾਂ ਕਿਹਾ ਹੈ ਕਿ ਦੁਸ਼ਮਣ ਨੇ ਈਰਾਨ ਦੇ ਫੌਜੀ ਰਣਨੀਤੀਕਾਰਾਂ ਨੂੰ ਇਹ ਸੋਚ ਕੇ ਮਾਰ ਦਿੱਤਾ ਕਿ ਇਹ ਦੇਸ਼ ਦੇ ਰੱਖਿਆ ਸੰਕਲਪ ਨੂੰ ਕਮਜ਼ੋਰ ਕਰ ਦੇਵੇਗਾ, ਪਰ ਇਹ ਸਮਝਣ ਵਿਚ ਅਸਫਲ ਰਿਹਾ ਕਿ ਰਾਸ਼ਿਦ ਆਉਣ ਵਾਲੀਆਂ ਪੀੜੀਆਂ ਲਈ ਗਿਆਨ, ਅਨੁਭਵ ਅਤੇ ਰਣਨੀਤਿਕ ਸੋਚ ਦੀ ਇਕ ਅਮੀਰ ਵਿਰਾਸਤ ਛੱਡ ਗਏ ਹਨ। ਉਧਰ ਖਾੜੀ ਖੇਤਰ ਵਿਚ ਵਧਦੇ ਤਣਾਅ ਦੇ ਵਿਚਕਾਰ ਮਸਕਟ ਵਿਚ ਭਾਰਤੀ ਦੂਤਾਵਾਸ ਨੇ ਐਤਵਾਰ ਨੂੰ ਕਿਹਾ ਹੈ ਕਿ ਉਸ ਨੂੰ ਓਮਾਨ ਦੇ ਤੱਟ ਨੇੜਿਓਂ ਇਕ ਅਜਿਹੇ ਜਹਾਜ਼ ਨਾਲ ਜੁੜੀ ਘਟਨਾ ਦੀ ਜਾਣਕਾਰੀ ਮਿਲੀ ਜਿਸ ਵਿਚ ਭਾਰਤੀ ਚਾਲਕ ਦਲ ਦੇ 14 ਮੈਂਬਰ ਸਵਾਰ ਸਨ। ਹਾਲਾਂਕਿ ਭਾਰਤੀ ਮਿਸ਼ਨ ਨੇ ਘਟਨਾ ਦੀ ਪ੍ਰਕਿਰਤੀ ਦਾ ਜ਼ਿਕਰ ਨਹੀਂ ਕੀਤਾ। ਇਕ ਪੋਸਟ ਵਿਚ ਦੂਤਾਵਾਸ ਨੇ ਕਿਹਾ ਹੈ ਕਿ ਓਮਾਨੀ ਅਧਿਕਾਰੀ ਅਤੇ ਨੇੜਲੇ ਜਹਾਜ਼ ਖੋਜ ਅਤੇ ਬਚਾਅ ਕਾਰਜਾਂ ਦਾ ਤਾਲਮੇਲ ਕਰ ਰਹੇ ਹਨ। ਮਿਸ਼ਨ ਨੇ ਕਿਹਾ ਹੈ ਕਿ ਮਿਸ਼ਨ ਨੂੰ ਓਮਾਨ ਦੇ ਤੱਟ ਤੋਂ ਭਾਰਤੀ ਝੰਡੇ ਵਾਲੇ ਮਕੈਨਾਈਡਸ ਸੇਲਿੰਗ ਵੈਲਸ ਵਿਰਾਟ 1 ਨਾਲ ਸੰਬੰਧਿਤ ਇਕ ਘਟਨਾ ਬਾਰੇ ਜਾਣਕਾਰੀ ਮਿਲੀ ਹੈ ਜਿਸ ਵਿਚ ਕਥਿਤ ਤੌਰ ਤੇ ਭਾਰਤੀ ਚਾਲਕ ਦਲ ਦੇ 14 ਮੈਂਬਰ ਸਵਾਰ ਸਨ। ਪਿਛਲੇ ਹਫ਼ਤੇ ਓਮਾਨ ਦੇ ਤੱਟ ਤੇ ਤਣਾਅ ਉਸ ਸਮੇਂ ਵੱਧ ਗਿਆ ਜਦੋਂ ਭਾਰਤੀ ਚਾਲਕ ਦਲ ਦੇ ਮੈਂਬਰਾਂ ਵਾਲੇ 3 ਜਹਾਜ਼ ਇਸ ਖੇਤਰ ਵਿਚ ਅਮਰੀਕੀ ਹਮਲੇ ਦੀ ਲਪੇਟ ਵਿਚ ਆ ਗਏ, ਜਿਸ ਵਿਚ ਇਕ ਜਹਾਜ਼ ਤੇ ਸਵਾਰ 3 ਮਲਾਹ ਮਾਰੇ ਗਏ ਸਨ। ਉਧਰ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿਚ ਇਕ ਵੱਡਾ ਫੌਜੀ ਜਹਾਜ਼ ਹਾਦਸਾ ਸਾਹਮਣੇ ਆਇਆ ਜਿੱਥੇ ਨਿਯਮਤ ਸਿਖਲਾਈ ਉਡਾਨ ਦੌਰਾਨ ਅਮਰੀਕੀ ਮਰੀਨ ਕੋਰਪਸ ਦਾ ਇਕ F-18 ਹਾਰਨੇਟ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਰਾਹਤ ਦੀ ਗੱਲ ਇਹ ਹੈ ਕਿ ਪਾਇਲਟ ਸਮਾਰਨ ਦੇ ਜਹਾਜ਼ ਚੋਂ ਬਾਹਰ ਨਿਕਲਣ ਵਿਚ ਸਫਲ ਰਿਹਾ ਅਤੇ ਉਸ ਨੂੰ ਸਿਰਫ਼ ਮਾਮੂਲੀ ਸੱਟਾਂ ਲੱਗੀਆਂ ਹਨ। ਰਿਪੋਰਟ ਅਨੁਸਾਰ ਇਹ ਜਹਾਜ਼ ਕੈਲੀਫੋਰਨੀਆ ਸਥਿਤ ਮਰੀਨ ਕੋਰਟ ਏਅਰ ਸਟੇਸ਼ਨ ਮੀਰਾਮਾਰ ਨਾਲ ਸਬੰਧਿਤ ਸੀ ਅਤੇ ਵਾਸ਼ਿੰਗਟਨ ਰਾਜ ਦੀ ਰਿਮਰੌਕ ਝੀਲ ਖੇਤਰ ਦੇ ਕੋਲ ਹਾਦਸਾਗ੍ਰਸਤ ਹੋਇਆ। ਇਹ ਜਹਾਜ਼ ਮਰੀਨ ਏਅਰਕ੍ਰਾਫਟ ਗਰੁੱਪ 11 ਦੇ ਅਧੀਨ ਸੰਚਾਲਿਤ ਕੀਤਾ।

ਆਚਾਰਿਆ ਸੀ। ਰੁਕ ਕਰਦੇ ਹਾਂ ਪੰਜਾਬ ਦੇ ਵੱਲ, ਜਿੱਥੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੰਚ ਤੀਰਥ ਯਾਤਰਾ ਦੀਆਂ ਲਈ ਬੱਸਾਂ ਨੂੰ ਹਰੀ ਝੰਡੀ ਦਿੱਤੀ। ਇਸ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਲੋਕ ਇਸ ਘੜੀ ਉਨ੍ਹਾਂ ਨੇ ਕਿਹਾ ਹੈ ਕਿ ਘੜੀ ਦੀ ਉਡੀਕ ਕਰ ਰਹੇ ਸਨ ਕਿ ਸੂਬੇ ਵਿਚ ਕਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਵੇਗੀ। ਭਾਜਪਾ ਦੇ ਐਸੀ ਮੋਰਚੇ ਵੱਲੋਂ 12 ਸਾਲ ਪੂਰੇ ਹੋਣ ਮੌਕੇ ਪੰਚ ਤੀਰਥ ਯਾਤਰਾ ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤੀਰਥ ਯਾਤਰਾ ਦੀ ਇਹ ਯੋਜਨਾ ਡਾ ਬੀਆਰ ਅੰਬੇਦਕਰ ਜੀ ਦੇ ਜੀਵਨ ਨਾਲ ਜੁੜੀ ਹੋਈ ਹੈ। ਉਧਰ ਗੱਲ ਕਰਦੇ ਹਾਂ ਸੋਸ਼ਲ ਮੀਡੀਆ ਦੀ ਤਾਂ ਸੋਸ਼ਲ ਮੀਡੀਆ ਤੇ ਰੀਲਾਂ ਤੇ ਵੀਡੀਓਜ਼ ਦੇਖ ਕੇ ਅਕਸਰ ਲੋਕ ਖਤਰਿਆਂ ਦੇ ਖਿਲਾੜੀ ਬਣਨ ਲਈ ਨਿਕਲ ਪੈਂਦੇ ਹਨ, ਜੋ ਕਿ ਕਈ ਵਾਰ ਉਨ੍ਹਾਂ ਲਈ ਜਾਨਲੇਵਾ ਸਾਬਿਤ ਹੁੰਦਾ ਹੈ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਤਾਜ਼ਾ ਮਾਮਲਾ ਬ੍ਰਾਜ਼ੀਲ ਤੋਂ ਸਾਹਮਣੇ ਆਇਆ, ਜਿੱਥੇ ਇਕ ਐਡਵੈਂਚਰ ਕੰਪਨੀ ਦੀ ਘੋਰ ਲਾਪਰਵਾਹੀ ਕਾਰਨ 24 ਸਾਲਾ ਮੁਟਿਆਰ ਦੀ ਬੰਜੀ ਜੰਪਿੰਗ ਦੌਰਾਨ ਮੌਤ ਹੋ ਗਈ ਹੈ। ਦਰਅਸਲ ਐਡਵੈਂਚਰ ਕੰਪਨੀ ਦੀ ਵੱਡੀ ਲਾਪਰਵਾਹੀ ਕਾਰਨ ਇਕ ਕੁੜੀ ਬਿਨਾਂ ਬੰਜੀ ਕਾਰਡ ਬੰਨੇ ਹੀ 35 ਮੀਟਰ ਦੀ ਉਚਾਈ ਤੋਂ ਹੇਠਾਂ ਕੁੱਦ ਗਈ ਅਤੇ ਉਸ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ। ਇਸ ਖੌਫਨਾਕ ਹਾਦਸੇ ਦੀ ਵੀਡੀਓ ਕੈਮਰੇ ਵਿਚ ਕੈਦ ਹੋ ਗਈ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੋਂ ਭੱਜ ਰਹੇ ਕੰਪਨੀ ਦੇ ਸਟਾਫ ਨੂੰ ਹਿਰਾਸਤ ਵਿਚ ਲੈ ਲਿਆ। ਇਹ ਹਾਦਸਾ ਸਾਓ ਪੌਲੀਓ ਰਾਜ ਦੇ ਲਿਮੇਰੇਨਾ ਅਤੇ ਕੋਰਡਿਓਰੋਪੋਲ ਸ਼ਹਿਰ ਨੂੰ ਜੋੜਨ ਵਾਲੇ ਪੋਂਟੇ ਡੋ ਐਸ ਕੇ ਲੋਟੋ ਪੁਲ ਤੇ ਹੋਇਆ। ਇਹ ਪੁਲ ਹਾਲ ਹੀ ਦੇ ਦਿਨਾਂ ਵਿਚ ਐਡਵੈਂਚਰ ਦੇ ਸ਼ੌਕੀਨਾਂ ਤੇ ਸੈਲਾਨੀਆਂ ਲਈ ਇਕ ਪਸੰਦੀਦਾ ਸਪੌਟ ਬਣ ਗਿਆ ਸੀ, ਪਰ ਇਸ ਜਗ੍ਹਾ ਤੇ ਸਰਕਾਰ ਜਾਂ ਕਿਸੇ ਅਧਿਕਾਰਿਤ ਸੰਸਥਾ ਦੀ ਕੋਈ ਨਿਗਰਾਨੀ ਜਾਂ ਸੁਰੱਖਿਆ ਨਿਯਮ ਲਾਗੂ ਨਹੀਂ ਸਨ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਮ੍ਰਿਤਕਾ ਮਾਰਫੀਆ ਐਡੁਆਰਡਾ ਰੋਜ਼ਰਿਡ ਜ਼ੀ ਫ੍ਰੀਟਾਸ ਨੇ ਇਸ ਖਤਰਨਾਕ ਬੰਜੀ ਜੰਪ ਅਤੇ ਉਸਦੀ ਵੀਡੀਓ ਸ਼ੂਟ ਕਰਵਾਉਣ ਲਈ ਐਂਟਰੇ ਕੋਡਾਸ ਨਾਮ ਦੀ ਇਕ ਪ੍ਰਾਈਵੇਟ ਕੰਪਨੀ ਨੂੰ ਕਰੀਬ $290 ਯਾਨੀ ਕਿ ਲਗਭਗ 24,500 ਰੁਪਏ ਦਿੱਤੇ ਸਨ। ਉਹ ਇਸ ਵੀਡੀਓ ਨੂੰ ਆਪਣੀਆਂ ਯਾਦਾਂ ਵਿਚ ਸਮੇਟਣਾ ਚਾਹੁੰਦੀ ਸੀ। ਚਸ਼ਮਦੀ ਦੇ ਮੁਤਾਬਿਕ ਮੁਟਿਆਰ ਤੋਂ ਪਹਿਲਾਂ 3 ਹੋਰ ਲੋਕਾਂ ਨੇ ਉਥੇ ਜੰਪ ਲਗਾਇਆ ਸੀ ਜੋ ਸੁਰੱਖਿਅਤ ਰਹੇ, ਪਰ ਜਿਵੇਂ ਹੀ ਕੁੜੀ ਦੀ ਵਾਰੀ ਆਈ ਉਥੇ ਮੌਜੂਦ ਕਰੂ ਮੈਂਬਰਾਂ ਨੇ ਸੁਰੱਖਿਆ ਨਿਯਮਾਂ ਨੂੰ ਪੂਰੀ ਤਰ੍ਹਾਂ ਛਿੱਕੇ ਟੰਗ ਦਿੱਤਾ। ਕਰੂ ਮੈਂਬਰ ਮੁਟਿਆਰ ਨੂੰ ਕੁੱਦਣ ਦਾ ਇਸ਼ਾਰਾ ਕਰਨ ਜਾਂ ਹੇਠਾਂ ਧੱਕਣ ਤੋਂ ਪਹਿਲਾਂ ਉਹ ਇਹ ਚੈੱਕ ਕਰਨਾ ਭੁੱਲ ਗਏ ਕਿ ਉਸਦੀ ਸੁਰੱਖਿਆ ਰੱਸੀ ਠੀਕ ਤਰ੍ਹਾਂ ਬੰਨੀ ਹੈ ਜਾਂ ਨਹੀਂ। ਜਿਵੇਂ ਹੀ ਮੁਟਿਆਰ ਨੇ ਪੁਲ ਤੋਂ ਹੇਠਾਂ ਛਾਲ ਮਾਰੀ, ਉਥੇ ਮੌਜੂਦ ਲੋਕਾਂ ਨੂੰ ਤੁਰੰਤ ਪਤਾ ਲੱਗ ਗਿਆ ਕਿ ਉਸਦੇ ਪੈਰਾਂ ਜਾਂ ਸਰੀਰ ਨਾਲ ਕੋਈ ਰੱਸੀ ਜੁੜੀ ਹੋਈ ਨਹੀਂ ਸੀ। ਕੁੜੀ ਸਿੱਧੀ 35 ਮੀਟਰ ਯਾਨੀ ਕਿ ਕਰੀਬ 115 ਫੁੱਟ ਹੇਠਾਂ ਜਾ ਡਿੱਗੀ। ਹਾਦਸੇ ਤੋਂ ਬਾਅਦ ਉਥੇ ਮੌਜੂਦ ਕਰਮਚਾਰੀਆਂ ਦੇ ਹੱਥ ਪੈਰ ਫੁੱਲ ਗਏ। ਉਥੇ ਮੌਜੂਦ ਲੋਕਾਂ ਨੇ ਦਸਿਆ ਕਿ ਗਲਤੀ ਦਾ ਅਹਿਸਾਸ ਹੁੰਦੇ ਹੀ ਮੁਲਜ਼ਮ ਇੰਸਟ੍ਰਕਟਰ ਅਤੇ ਸਟਾਫ ਉਥੋਂ ਭੱਜਣ ਦੀ ਫਿਰਾਕ ਵਿਚ ਸੀ, ਪਰ ਉਨ੍ਹਾਂ ਦੇ ਭੱਜਣ ਤੋਂ ਪਹਿਲਾਂ ਹੀ ਸਥਾਨਕ ਪੁਲਿਸ ਨੇ ਉਸਨੂੰ ਘੇਰ ਲਿਆ। ਦਸਿਆ ਜਾ ਰਿਹਾ ਕਿ ਇਸ ਮਾਮਲੇ ਵਿਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ। ਤਾਂ ਹੁਣ ਤੱਕ ਦੀ ਅਹਿਮ ਖ਼ਬਰਾਂ ਵਿਚ ਬਸ ਇਨਾ ਹੀ। ਖ਼ਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈਡੀ ਹੈ bisoni@bisoni.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ ਬਿਸੋਨੀ 101.1 FM। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖ਼ਬਰਾਂ ਲੈ ਕੇ। ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।

0: ਬਹੁਤ ਵਧੀਆ ਫਿਲਮ।
1: ਪਰ ਜਦੋਂ ਸਿਨੇਮੇ ਦੇ ਅੰਦਰ ਗਏ ਹਾਂ ਆਪਾਂ ਚੜ੍ਹਦੀ ਕਲਾ ਚ ਗਏ ਹਾਂ ਤੇ ਜਦੋਂ ਬਾਹਰ ਆਏ ਤੇ ਚੜ੍ਹਦੀ ਕਲਾ ਚ ਆਏ ਹਾਂ।
0: ਕਈ ਫਿਲਮਾਂ ਨਾ ਬਾਈ ਜੀ ਦਹਾਕਿਆਂ ਚ ਬਣਦੀਆਂ ਨੇ, ਉਹ ਫਿਲਮ ਇਹ ਆ ਚੜ੍ਹਦੀ ਕਲਾ।
2: ਬਹੁਤ ਬੇਕਸੂਰ ਲੋਕਾਂ ਦੀ ਪਿੱਠ ਚ ਗੋਲੀ ਮਾਰੀ, ਅੱਜ ਮੱਥੇ ਚ ਮਾਰ ਕੇ ਵੇਖ, ਸਾਨੂੰ ਵੀ ਪਤਾ ਲੱਗ ਜੂ ਤੇਰੇ ਚ ਕਿੰਨੀ ਹਿੰਮਤ ਆ।
0: ਸਿੱਖੀ ਨੂੰ ਇੰਸਪਾਇਰ ਕਰਦੀ ਹੈ, ਆਪਣੇ ਕੌਮ ਦੇ ਨਾਲ ਜੋੜਦੀ, ਆਪਣੀ ਹਿਸਟਰੀ ਬਾਰੇ ਦੱਸਦੀ ਆ।
3: ਉਹ ਕਿਰਦਾਰ ਨਿਭਾ ਰਹੇ ਆ ਨਾ, ਬਹੁਤ ਉੱਚੇ ਤੇ ਸੁੱਚੇ ਕਿਰਦਾਰ ਸੀਗੇ।
4: ਅੱਖਾਂ ਆਪਣੀਆਂ ਧੋ ਲੋ, ਬੜਾ ਗੁਨਾਹ ਹੋਊਗਾ ਜੇ ਮੂਵੀ ਮਿਸ ਕਰ।
0: ਕੋਈ ਐਸਾ ਮੂਮੈਂਟ ਨਹੀਂ ਜਿੱਥੇ ਰੋਣਾ ਨਾ ਆਵੇ।
3: ਇੱਕ ਸਾਲ ਦਾ ਜਿਹੜਾ ਆ ਉਹ ਵਕਫਾ ਨਹੀਂ ਆ, ਉਹ ਸਾਲਾਂ ਦੇ ਵਕਫੇ ਨੂੰ ਉਹਨਾਂ ਨੇ ਸਮੇਟ ਕੇ ਨਾ ਸਕਰੀਨ ਟਾਈਮ ਦੇ ਵਿੱਚ ਫਿੱਟ ਕਰ ਦਿੱਤਾ ਗਿਆ।
4: ਬਹੁਤ ਸੋਹਣੀ ਮੂਵੀ ਹੋਣੀ ਆ, ਹਰ ਪੰਜਾਬੀ ਨੂੰ ਦੇਖਣੀ ਚਾਹੀਦੀ ਆ।
5: ਫਾਇਰ ਐਂਟਸ ਤੁਹਾਡੇ ਇਲਾਕੇ ਵਿੱਚ ਮੌਜੂਦ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ। ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫਤ ਕਿੱਟ ਭੇਜਾਂਗੇ। ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ, ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ। ਇਹ ਸੁਨੇਹਾ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ। ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।
6: कंटेनर्स फॉर चेंज के माध्यम से अपने खाली डिब्बे बोतलों से धनराशि कमाएं। आपके प्रत्येक योग्य खाली कैन, बोतल और कार्टन पर 10 सेंट का रिफंड प्राप्त होता है। इसे हम बिन कॉइन कहते हैं। अपने बिन कॉइन की बचत करके रखें, खर्च करें या जिस उद्देश्य में आपका विश्वास है उसमें दान करें। आपके नजदीक कहीं एक कंटेनर्स फॉर चेंज मौजूद है। बैंक में डालें ना कि कूड़ेदान में। अपना सबसे नजदीकी रिफंड पॉइंट ढूंढने के लिए वेबसाइट पर जाएं और आज ही 10 सेंट कमाना शुरू करें।
5: कंटेनर्स फॉर चेंज राहीं अपने खाली डब्बियां बोतलों तो कमाई करो। तुहाडे हर एक योग खाली कैन, बोतल अते कार्टन उते 10 सेंट दा रिफंड प्राप्त हुंदा है। इसनू असी बिन कॉइन कहंदे हां। अपने बिन कॉइन नू बचा के रखो, खर्चो जां फिर जिस किसी संस्था जां विषय विच तुहाडा विश्वास है उहनां नू दान विच दे दिओ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ। ਬੈਂਕ ਵਿੱਚ ਪਾਓ ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ।
7: ਯਾਰ ਸਭ ਠੀਕ ਹੈ, ਬਸ ਮੰਮੀ ਪਾਪਾ ਇੰਡੀਆ ਮੇਂ ਅਕੇਲਾ ਫੀਲ ਕਰਤੇ ਹੈ। ਅਨਆਰਗੇਨਾਈਜ਼ਡ ਹੈਲਪਰਸ ਪੇ ਭਰੋਸਾ ਵੀ ਨਹੀਂ ਹੋਤਾ। ਕੱਲ ਕੋ ਇਮਰਜੈਂਸੀ ਹੋ ਜਾਏ ਤੋ।
8: ਤੁਨੇ ਓਮਜ਼ੋਰਗ ਅਸਿਸਟਡ ਲਿਵਿੰਗ ਕੇ ਬਾਰੇ ਮੇਂ ਸੁਨਾ ਹੈ? ਗੁਰੂਗ੍ਰਾਮ ਮੇਂ ਹੈ ਪ੍ਰੋਫੈਸ਼ਨਲ ਸੀਨੀਅਰ ਲਿਵਿੰਗ, 24/7 ਨਰਸਿੰਗ ਔਰ ਡਾਕਟਰਸ ਕੇ ਸਟਰੋਂਗ ਟਾਈਅਪਸ ਕੇ ਸਾਥ। फोर्टिस, मेडांटा, सीके बिरला, आर्टेमिस, सब अच्छे हॉस्पिटल्स पास ही हैं।
7: सीरियसली, मतलब प्रॉपर केयर और मुझे यहाँ भी पीस ऑफ माइंड।
8: बिल्कुल, ओम्सॉर्ग असिस्टेड लिविंग, ऑस्ट्रेलियन ओन्ड सीनियर लिविंग इन गुरुग्राम इंडिया। ऑस्ट्रेलियन स्टैंडर्ड्स की प्रोफेशनलिज्म, एक्सपीरियंस टीम और ट्रस्टेड अल्टरनेटिव टू अनऑर्गेनाइज्ड अनरिलायबल होम हेल्पर्स। अपने पेरेंट्स के लिए सेफ डिग्निफाइड केयर चाहिए। ओम्सॉर्ग, स्पेल्ड OMSORG, वेबसाइट omsorg.co.in, व्हाट्सएप या कॉल कीजिए। इंडिया नंबर 844-838-1360। ओम्सॉर्ग असिस्टेड लिविंग, जहां केयर का मतलब है रियल केयर।

ਹੈਲੋ, ਵੈਲਕਮ ਆਦਾਬ ਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਬਣੇ ਹੋਏ ਹੋ ਜੀ ਤੁਹਾਡੇ ਆਪਣੇ ਚਾਹੀਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵੰਸਰ ਓਆਰਐਮ ਤੇ ਜੀ ਆਰ ਚੇ ਸੰਦੇਸ਼ ਸ਼ੌਲਕ ਦੇ ਨਾਲ ਬਣ ਚੁੱਕੇ ਹੋ। ਢੇਰ ਸਾਰੀਆਂ ਗੱਲਾਂ ਕਰਨ ਦਾ ਸਾਡਾ ਬਹੁਤ ਹੀ ਸੋਹਣਾ ਜਿਹਾ ਵੇਲਾ ਹੋ ਚੁੱਕਿਆ ਜੀ, ਤੇ ਇਹਨਾਂ ਗੱਲਾਂ ਨੂੰ ਅਸੀਂ ਲਗਾਉਣਾ ਪੰਜਾਬੀ ਗੀਤਾਂ ਦਾ ਤੜਕਾ। ਤੁਸੀਂ ਕੀ ਗਾਣਾ, ਤੁਸੀਂ ਜੁੜਨਾ ਹੈ ਸਾਡੇ ਨਾਲ ਤਾਂ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰ ਦੋ। ਰੇਡੀਓ ਬਸਵਾਨੀ ਵੰਸਰ ਓਆਰਐਮ ਸਾਡੀ ਫੇਸਬੁੱਕ ਪੇਜ ਹੈ ਜੀ, ਤੇ ਬਸਵਾਨੀ ਐਟ ਬਸਵਾਨੀ ਡੋਟ ਕਾਮ ਸਾਡੀ ਈਮੇਲ ਆਈ ਡੀ ਹੈ। ਜ਼ਰੀਆ ਜਿਹੜਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹ ਅਪਣਾ ਸਕਦੇ ਹੋ, ਪਰ ਸਾਡੇ ਨਾਲ ਦੇਖੋ ਗੱਲਾਂ ਬਾਤਾਂ ਜ਼ਰੂਰ ਕਰਨੀਆਂ ਨੇ, ਤਾਂ ਫਟਾਫਟ ਦੇ ਨਾਲ ਤੁਸੀਂ ਆਪਣਾ ਫੋਨ ਚੱਕੋ ਤੇ ਸਾਡੇ ਨਾਲ ਜੁੜਨਾ ਸ਼ੁਰੂ ਕਰ ਦਿਓ, ਤੇ ਮੈਂ ਤਾਂ ਤੁਹਾਡੇ ਨਾਲ ਜੁੜੀ ਹੀ ਰਹਿਣਾ, ਗੱਲਬਾਤਾਂ ਇਸੇ ਤਰੀਕੇ ਦੇ ਨਾਲ ਅਸੀਂ ਕਰਦੇ ਹੀ ਰਹਿਣਾ। ਬਸ ਤੁਸੀਂ ਜੁੜਨਾ ਬਿਲਕੁਲ ਵੀ ਨਾ ਭੁੱਲੋ, ਤੁਸੀਂ ਜੁੜੋ, ਫੋਨ ਚੱਕੋ, ਤੇ ਮੈਂ ਹੁਣੇ ਵਾਪਸ ਆਉਂਦੀ ਹਾਂ। ਉਹਨਾਂ ਸਮਾਂ ਇਹਨਾਂ ਸੋਹਣੇ ਸੋਹਣੇ ਗੀਤਾਂ ਨੂੰ ਤੁਸੀਂ ਇੰਜੋਏ ਕਰੋ।

बैक जी, वेलकम बैक। एक बार फिर तो बहुत स्वागत है जी थोड़ा थोड़े अपनी चाहिए रेडियो स्टेशन रेडियो ब्रिस्वानी 107.1 FM ते चार छे संदेश अलग दे नाल तुसीं बने होए। देखो मूवीज दी हमेशा गल करदे हुंदे आ क्योंकि मैं चाहनी हुंनी आ कि थोड़ा जिहड़ा हर टाइम हैगा ना, बेशक वह वीकेंड होवे ते बेशक वह वीकडेज होण, जदों भी तुसीं थोड़ा मूड ऑफ होवे, कुछ स्पैशल करना होवे, तां कुछ देखण लई कंटेंट लभ रहे होवे, तां मैं तुहाडी हैल्प करां, तां अज मैं उही काम करूंगी। देखो जेकर ਤੁਹਾਨੂੰ ਵੀ ਸ਼ਾਰਕ ਵਰਗੀਆਂ ਸਸਪੈਂਸ ਥ੍ਰਿਲਰ ਪਸੰਦ ਆਉਂਦੀਆਂ ਹੈਗੀਆਂ ਨੇ ਨਾ, ਤਾਂ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਅਜਿਹਾ ਹੀ ਸ਼ਾਰਕ ਮੂਵੀਜ਼ ਦੀ ਲਿਸਟ, ਜਿਹਨਾਂ ਨੂੰ ਤੁਸੀਂ ਘਰ ਬੈਠੇ ਓ ਟੀ ਟੀ ਤੇ ਦੇਖ ਸਕਦੇ ਹੋ, ਇੰਜੋਏ ਕਰ ਸਕਦੇ ਹਾਂ ਉਹਨਾਂ ਨੂੰ, ਤੇ ਜਿਸ ਵਿਚ ਸਸਪੈਂਸ ਥ੍ਰਿਲਰ ਦੇ ਨਾਲ ਨਾਲ ਮਿਸਟਰੀ ਵੀ ਬਹੁਤ ਵਧੀਆ ਹੈਗੀ ਹੈ। ਸੱਚੀਆਂ ਘਟਨਾਵਾਂ ਤੇ ਆਧਾਰਿਤ ਵੀ ਹੈਗੀਆਂ ਨੇ ਕੁਝ ਕੁ, ਸਾਰੀਆਂ ਨੇ ਕੁਝ ਕੁ, ਤੇ ਦੱਸਾਂ ਤੁਹਾਨੂੰ ਇਹਨਾਂ ਬਾਰੇ। ਦੱਸਦੀ ਹਾਂ ਪਰ ਪਹਿਲਾਂ ਸੁਣੋ ਇਹ ਗੀਤ।

ਜੀ ਜੀ ਆਇਆਂ ਨੂੰ ਜੀ ਵੈਲਕਮ ਬੈਕ, ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਤੇ ਰੇਡੀਓ ਸਟੇਸ਼ਨ ਰੇਡੀਓ ਬਰਸਵਾਨੀ ਵਨਸਰ ਵਾਰੇ ਐਮ ਤੇ ਜੀ ਆਰ ਚੇ ਸੰਦੇਸ਼ ਚੌਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਇਸ ਲਿਸਟ ਦੇ ਵਿੱਚ ਯਾਨੀ ਕਿ ਸ਼ਾਰਕ ਮੂਵੀਜ਼ ਦੀ ਲਿਸਟ ਦੇ ਵਿੱਚ ਸਭ ਤੋਂ ਪਹਿਲਾ ਨਾਮ ਜਿਹੜੀ ਫਿਲਮ ਦਾ ਆਉਂਦਾ ਹੈਗਾ ਉਹ ਹੈ ਜੀ ਥ੍ਰੈਸ਼। ਥ੍ਰੈਸ਼ ਹੈਗੀ ਹੈ ਜਿਹੜੀ, ਇਹ ਫਿਲਮ ਨਾਲ ਸਮੁੰਦਰ ਕਿਨਾਰੇ ਬਸੇ ਇੱਕ ਅਜਿਹੇ ਸ਼ਹਿਰ ਦੀ ਕਹਾਣੀ ਹੈ ਜਿੱਥੇ ਭਿਅੰਕਰ ਤੂਫਾਨ ਆਉਂਦਾ ਹੈਗਾ ਜਿਸ ਦੇ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ। ਹੜ੍ਹ ਆ ਜਾਂਦਾ ਹੈਗਾ, ਹੜ੍ਹ ਦੇ ਪਾਣੀ ਦੇ ਨਾਲ ਸ਼ਹਿਰ ਦੇ ਅੰਦਰ ਖੂੰਖਾਰ ਸ਼ਾਰਕ ਵੀ ਵੜ ਜਾਂਦੀਆਂ ਹੈਗੀਆਂ ਨੇ। ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਅਸਲ ਕਹਾਣੀ, ਅਗਲ ਅਸਲ ਰੋਮਾਂਚ ਦੀ ਕਹਾਣੀ। ਤੇ ਜਿਵੇਂ ਤੁਹਾਨੂੰ ਹੁਣੇ ਸਾਰਾ ਕੁਛ ਦੱਸਤਾ ਤਾਂ ਤੁਹਾਡਾ ਸਸਪੈਂਸ ਹੈਗਾ ਜਿਹੜਾ ਬਿਲਕੁਲ ਖਤਮ ਹੋ ਜਾਊਗਾ, ਇਸ ਲਈ ਤੁਸੀਂ ਥ੍ਰੈਸ਼ ਜ਼ਰੂਰ ਦੇਖੋ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹਨੂੰ ਅਸੀਂ ਕਿੱਥੇ ਦੇਖੀਏ, ਤਾਂ ਇਸ ਮੂਵੀ ਨੂੰ ਤੁਸੀਂ ਯਾਨੀ ਕਿ ਥ੍ਰੈਸ਼ ਨੂੰ ਤੁਸੀਂ ਦੇਖ ਸਕਦੇ ਹੈ ਕਿਉਂ ਨੈਟਫਲਿਕਸ 'ਤੇ।

ਹਾਂਜੀ ਜੀ ਆਇਆਂ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਰਸਵਾਨੀ ਵੰਸਰੋਂ ਵਾਰੇ ਤੇ ਜੀ ਆਰ ਸੀ ਸੰਦੇਸ਼ ਸ਼ੋਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲਾ ਜਿਹੜਾ ਹੈਗਾ ਨਾਮ ਇਸ ਲਿਸਟ ਵਿਚ ਉਹ ਹੈਗਾ ਹੈ ਜੀ ਅੰਡਰ ਪੈਰਿਸ। ਅੰਡਰ ਪੈਰਿਸ ਹੈਗੀ ਹੈ ਜਿਹੜੀ, ਇਹ 2004 ਦੀ ਫਿਲਮ ਹੈਗੀ ਹੈ, ਇਹ ਵੀ ਨੈਟਫਲਿਕਸ ਦੀ ਹੀ ਹੈਗੀ ਹੈ। 2004 ਵਿਚ ਆਈ ਸੀ ਨੈਟਫਲਿਕਸ ਤੇ। ਇਸ ਫਿਲਮ ਨੇ ਧੂਮ ਹੀ ਮਚਾ ਦਿੱਤੀ ਸੀ ਆਉਂਦੇ ਸਾਰ, ਕਿਉਂਕਿ ਕਹਾਣੀ ਬਹੁਤ ਖਾਸ ਹੈ। ਕਹਾਣੀ ਦੀ ਗੱਲ ਕਰੀਏ ਤਾਂ ਪੈਰਿਸ ਦੀ ਸੀਨ ਨਦੀ ਵਿਚ ਜਦ ਇਕ ਵਿਸ਼ਾਲ ਸ਼ਾਰਕ ਨਜ਼ਰ ਆਉਂਦੀ ਹੈ ਤਾਂ ਪੂਰੇ ਸ਼ਹਿਰ ਵਿਚ ਹੜਕੰਪ ਮਚ ਜਾਂਦਾ ਹੈਗਾ। ਕਿਵੇਂ ਕਈ ਵਾਰ ਇਰਾਦੇ ਸਹੀ ਹੋਣ ਦੇ ਬਾਅਦ ਵੀ ਵਿਗਿਆਨਿਕ ਰਾਜਨੀਤੀ ਦੀ ਵਜ੍ਹਾ ਨਾਲ ਹਾਰ ਜਾਂਦੇ ਨੇ, ਇਹ ਗੱਲ ਨਾ ਇਸ ਫਿਲਮ ਦੇ ਵਿਚ ਬਾਖੂਬੀ ਦਿਖਾਈ ਗਈ ਹੈਗੀ ਹੈ। ਤੇ ਤੁਸੀਂ ਇਸ ਨੂੰ ਇੱਕ ਵਾਰ ਬਿੰਜ ਵਾਚ ਜ਼ਰੂਰ ਕਰਿਓ, ਕਿਉਂਕਿ ਬਹੁਤ ਜ਼ਿਆਦਾ ਸੋਹਣੀ ਫਿਲਮ ਹੈ।

house. हां जी, वेलकम बैक जी, वेलकम बैक। एक बार फिर तो बहुत बहुत स्वागत है जी थोड़ा थोड़े अपने चहेते रेडियो स्टेशन रेडियो बसवानी 101 एम ते जी आरचे संदेश अलग दिन से बने हुए। अगला जेड़ा नाम है इस लिस्ट विच वो है जी द मैग। 2018 ਵਿੱਚ ਆਈ ਸੀ ਫਿਲਮ ਪਰ ਇਹਨੂੰ ਤੁਸੀਂ ਨੈਟਫਲਿਕਸ ਦੇ ਨਾਲ ਨਾਲ ਕਿਤੇ ਹੋਰ ਵੀ ਦੇਖ ਸਕਦੇ ਹੋ। ਉਹ ਹੈ ਜੀ ਜੀਓ ਸਿਨੇਮਾ। ਜੀਓ ਸਿਨੇਮਾ ਤੇ ਨੈਟਫਲਿਕਸ ਨੇ ਮਿਲ ਕੇ ਇਸ ਤੇ ਆਈ ਸੀ ਇਹ। ਇਹ ਫਿਲਮ ਹੁਣ ਕਿਸ ਬਾਰੇ ਉਹ ਤੁਹਾਨੂੰ ਦੱਸ ਦਿੰਦੀ ਹਾਂ। ਤਾਂ ਇਹ ਫਿਲਮ ਇੱਕ ਵਿਸ਼ਾਲ ਕਾਂ ਪ੍ਰਾਚੀਨ ਸ਼ਾਕ, ਵਿਸ਼ਾਲ ਕਾਂ ਯਾਨੀ ਕਿ ਬਹੁਤ ਜ਼ਿਆਦਾ ਵੱਡੀ ਬਹੁਤ ਪੁਰਾਣੀ ਸ਼ਾਕ ਮੇਗਾਲੋਡੋਨ ਦੇ ਇਰਦ ਗਿਰਦ ਘੁੰਮਦੀ ਹੈ, ਜਿਸ ਨੂੰ ਲੁਪਤ ਮੰਨਿਆ ਜਾਂਦਾ ਸੀ ਪਰ ਕੁਝ ਰੋਮਾਂਚਕ ਅਤੇ ਥ੍ਰਿਲਰ ਨਾਲ ਨਾ ਲਬਰੇਜ਼ ਦੇਖਣਾ ਇਹ ਦੇਖਣਾ ਹੈਗਾ ਹੈ ਤਾਂ ਇਹ ਫਿਲਮ ਤੁਹਾਡੇ ਲਈ ਬਹੁਤ ਖਾਸ ਹੈਗੀ ਹੈ ਕਿਉਂਕਿ ਇਸ ਦੇ ਵਿੱਚ ਉਹ ਕੁਛ ਦਿਖਾਇਆ ਗਿਆ ਜਿਸ ਨੂੰ ਤੁਸੀਂ ਸੋਚ ਵੀ ਨਹੀਂ ਸਕਦੇ ਜਿਸ ਦੇ ਬਾਰੇ ਬਹੁਤ ਜ਼ਿਆਦਾ। ਬਾਕੀ ਤੁਸੀਂ ਜੇ ਇਸਦਾ ਗੂਗਲ ਕਰਕੇ ਤਾਂ ਪੋਸਟਰ ਹੀ ਦੇਖ ਲਓਗੇ ਨਾ ਤਾਂ ਹੀ ਤੁਸੀਂ ਹੈਰਾਨ ਹੋ ਜਾਣਾ, ਤਾਂ ਜ਼ਰੂਰ ਦੇਖਿਓ ਇੱਕ ਵਾਰ।

0: ਬਹੁਤ ਵਧੀਆ ਫਿਲਮ
1: ਆਪਾਂ ਜਦੋਂ ਸਿਨੇਮੇ ਦੇ ਅੰਦਰ ਗਏ ਹਾਂ ਆਪਾਂ ਚੜ੍ਹਦੀ ਕਲਾ ਚ ਗਏ ਹਾਂ ਅਸੀਂ ਜਦੋਂ ਬਾਹਰ ਆਏ ਤੇ ਚੜ੍ਹਦੀ ਕਲਾ ਚ ਆਏ ਹਾਂ
0: ਕਈ ਫਿਲਮਾਂ ਨਾ ਬਾਈ ਜੀ ਦਹਾਕਿਆਂ ਚ ਬਣਦੀਆਂ ਨੇ ਉਹ ਫਿਲਮ ਇਹ ਆ ਚੜ੍ਹਦੀ ਕਲਾ
2: ਬਹੁਤ ਲੋਕਾਂ ਦੀ ਪਿੱਠ ਚ ਗੋਲੀ ਮਾਰੀ ਅੱਜ ਮੱਥੇ ਚ ਮਾਰ ਕੇ ਦੇਖ
3: ਸਮੇਟ ਕੇ ਨਾ ਸਕਰੀਨ ਟਾਈਮ ਦੇ ਵਿੱਚ ਫਿੱਟ ਕਰ ਦਿੱਤਾ ਗਿਆ
4: ਬਹੁਤ ਸੋਹਣੀ ਮੂਵੀ ਹੋਣੀ ਹੈ ਹਰ ਪੰਜਾਬੀ ਨੂੰ ਦੇਖਣੀ ਚਾਹੀਦੀ ਹੈ
5: ਫਾਇਰ ਐਂਟਸ ਤੁਹਾਡੇ ਇਲਾਕੇ ਵਿੱਚ ਮੌਜੂਦ ਹਨ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫਤ ਕਿੱਟ ਭੇਜਾਂਗੇ ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ ਇਹ ਸੁਣਿਆ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ ਆਥੋਰਾਈਜ਼ਡ ਬਾਈ ਦ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ
6: कंटेनर्स फॉर चेंज के माध्यम से अपने खाली डिब्बे बोतलों से धनराशि कमाएं। आपके प्रत्येक योग्य खाली कैन बोतल और कार्टन पर 10 सेंट का रिफंड प्राप्त होता है इसे हम बिन कॉइन कहते हैं अपने बिन कॉइन की बचत करके रखें खर्च करें या जिस उद्देश्य में आपका विश्वास है उसमें दान करें आपके नजदीक कहीं एक कंटेनर्स फॉर चेंज मौजूद है बैंक में डालें ना कि कूड़ेदान में अपना सबसे नजदीकी रिफंड पॉइंट ढूंढने के लिए वेबसाइट पर जाएं और आज ही 10 सेंट कमाना शुरू करें
5: कंटेनर्स फॉर चेंज राहीं अपने खाली डब्बिया बोतलों तो कमाई करो तुहाडे हर एक योग खाली कैन बोतल अते कार्टन उते 10 सेंट दा रिफंड प्राप्त हुंदा है इस नूं असी बिन कॉइन कहंदे हां अपने बिन कॉइन नूं बचा के रखो खर्चो जां फिर जिस किसी संस्था जां विषय विच तुहाडा विश्वास है उन्हां नूं दान विच दे दिओ ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ ਬੈਂਕ ਵਿੱਚ ਪਾਓ ਨਾ ਕਿ ਕੂੜੇਦਾਨ ਵਿੱਚ ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ
6: ਅਰਨ ਮਨੀ ਫਰੋਮ ਯੋਰ ਐਮਟੀ ਡਰਿੰਕ ਕੰਟੇਨਰਸ ਵਿਦ ਕੰਟੇਨਰਸ ਫਾਰ ਚੇਂਜ ਯੋਰ ਐਮਟੀ ਐਲੀਜੀਬਲ ਕੈਨਸ ਬੋਟਲਸ ਐਂਡ ਕਾਰਟਨਸ ਰਿਸੀਵ ਅ 10 ਸੈਂਟਸ ਰੀਫੰਡ ਈਚ ਵੀ ਕਾਲ

ਜੀ ਜੀ ਆਇਆਂ ਨੂੰ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇਤੇ ਰੇਡੀਓ ਸਟੇਸ਼ਨ ਰੇਡੀਓ ਪ੍ਰਸਵਾਨੀ ਵੰਸਰ ਓਆਰਐਮ ਤੇ ਜੀ ਆਰਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲਾ ਨਾਮ ਹੈ ਜੀ ਓਪਨ ਵਾਟਰ 2003 ਦੇ ਵਿੱਚ ਆਈ ਸੀ। ਇਹ ਸੱਚੀ ਘਟਨਾ ਤੇ ਆਧਾਰਿਤ ਫਿਲਮ ਹੈਗੀ ਹੈ। ਇਹ ਕਿਹਾ ਜਾਂਦਾ ਹੈਗਾ ਜਿਵੇਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਕਿਹਾ ਸੀ ਨਾ ਕਿ ਕੁਝ ਕੁ ਫਿਲਮਾਂ ਸੱਚੀਆਂ ਘਟਨਾਵਾਂ ਤੇ ਆਧਾਰਿਤ ਹੈ ਤੇ ਉਹਨਾਂ ਦੇ ਵਿੱਚੋਂ ਇੱਕ ਹੈ। ਤਾਂ ਹੁਣ ਜੇ ਮੈਂ ਕਹਾਣੀ ਦੀ ਗੱਲ ਕਰਾਂ ਨਾ ਤਾਂ ਕਹਾਣੀ ਇੱਕ ਕਪਲ ਦੀ ਹੈਗੀ ਹੈ। ਇੱਕ ਕਪਲ ਨਾ

0: just moved from overseas? Start banking like a local with ANZ. We're one of Australia's biggest banks and we're chosen by millions. For customers living in Australia, available in English only. Consider if right for you. Eligibility criteria and TNCs apply.
1: आ रही है पंजाब दी एक सच्ची कहानी ते आधारित फिल्म चढ़दी कला। दिल नू छू जान वाली अते रूह नू हिला देन वाली फिल्म है चढ़दी कला।
2: देखो सच बता दो।
3: मैं झूठ नहीं बोल रही। ਮੈਨੂੰ ਸੱਚੀ ਕੁਛ ਨੀ ਪਤਾ।
1: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
4: ਅਸੀਂ ਜਵਾਬ ਹਮੇਸ਼ਾ ਚੜ੍ਹਦੀ ਕਲਾ ਚ ਦਿੱਤਾ।
5: ਨਾ ਤੇਰੇ ਵਰਗਾ ਆਸ਼ਿਕ ਵੇਖਿਆ, ਨਾ ਤੇਰੇ ਵਰਗੀ ਆਸ਼ਕੀ।
6: ARY Films and Salman Iqbal present Love This Song, starring Farhan Saeed and Mamia Shah Jafar, directed by Imran Malik. Love This Song in cinemas this Eid ul Azha, May 27th.
7: ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫੋਰ ਚੇਂਜ ਮੌਜੂਦ ਹੈ। ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।

ਹਾਂਜੀ, ਤਾਂ ਦੇਖੋ ਵੇਲਾ ਤਾਂ ਹੋ ਚੁੱਕਿਆ ਹੈ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਪਰ ਜਾਂਦੇ ਜਾਂਦੇ ਮੈਂ ਸੋਚਿਆ ਕਿ ਕਿਉਂ ਨਾ ਤੁਹਾਨੂੰ ਇੱਕ ਫਿਲਮ ਬਾਰੇ ਹੋਰ ਦੱਸ ਦੇਵਾਂ, ਹੈ ਨਾ? ਤਾਂ ਉਹ ਫਿਲਮ ਹੈਗੀ ਹੈ ਜੋਸ। ਮੰਨਿਆ ਜਾਂਦਾ ਹੈ ਕਿ ਸਟੀਵਨ ਸਪੀਲਬਰਗ ਦੀ ਇਸ ਸ਼ਾਰਕ ਥ੍ਰਿਲਰ ਫਿਲਮ ਤੋਂ ਸ਼ਾਰਕ ਵਾਲੀਆਂ ਫਿਲਮਾਂ ਦੀ ਸ਼ੁਰੂਆਤ ਹੋਈ ਸੀ। ਕਹਾਣੀ ਦੀ ਗੱਲ ਕਰੀਏ ਤਾਂ ਇੱਕ ਪੁਲਿਸ ਚੀਫ, ਇੱਕ ਮਰੀਨ ਬਾਇਓਲੋਜਿਸਟ ਅਤੇ ਇੱਕ ਮਛੁਆਰਾ ਮਿਲ ਕੇ ਇੱਕ ਆਦਮਖੋਰ ਸ਼ਾਰਕ ਦਾ ਸ਼ਿਕਾਰ ਕਰਨ ਨਿਕਲਦੇ ਨੇ। ਕਹਾਣੀ ਰੋਮਾਂਚ ਨਾਲ ਭਰਪੂਰ ਹੈ ਤੇ ਇਸ ਨੂੰ ਤੁਸੀਂ ਜੀਓ ਸਿਨੇਮਾ ਤੇ ਨੈਟਫਲਿਕਸ ਤੇ ਦੇਖ ਸਕਦੇ ਹੋ। ਤੇ ਤੁਸੀਂ ਇਹਨਾਂ ਫਿਲਮਾਂ ਨੂੰ ਜ਼ਰੂਰ ਦੇਖਿਓ ਤੇ ਮੈਨੂੰ ਰਿਵਿਊ ਦੱਸਿਓ, ਤੇ ਬਾਕੀ ਜਿਨ੍ਹਾਂ ਨੇ ਦੇਖ ਲਈ ਹੋਈ ਹੈ ਤੇ ਉਹ ਵੀ ਦੱਸਿਓ ਕਿ ਕਿਸ ਤਰ੍ਹਾਂ ਦਾ ਦੀ ਹੈ ਇਸ ਦੀ ਕਹਾਣੀ, ਕਿੰਨੀ ਕੁ ਜ਼ਿਆਦਾ ਸੋਹਣੀ ਹੈਗੀ ਹੈ। ਤਾਂ ਚਲੋ ਫਿਰ ਤੁਸੀਂ ਜੁੜਦੇ ਰਹੋ ਸਾਡੇ ਨਾਲ ਰੇਡੀਓ ਬ੍ਰਿਸਵਾਨੀ 107.1 FM ਸਾਡਾ ਫੇਸਬੁੱਕ ਪੇਜ ਹੈ ਜਿੱਥੇ ਬ੍ਰਿਸਵਾਨੀ @brisvani.com ਸਾਡੀ ਈਮੇਲ ਆਈਡੀ ਜ਼ਰੀਏ ਜਿਹੜਾ ਵੀ ਅਪਣਾਉਣਾ ਹੋਇਆ ਅਪਣਾ ਲਓ, ਪਰ ਸਾਡੇ ਨਾਲ ਪਤਾ ਜ਼ਰੂਰ ਕਰੋ। ਤੇ ਮੈਂ ਤਾਂ ਇਹੀ ਕਹਿਣਾ ਹੈ ਜੀ ਕਿ ਕੱਲ੍ਹ ਫਿਰ ਕਰਦੇ ਮੁਲਾਕਾਤ, ਰੱਖੋ ਆਪਣਾ ਖਿਆਲ, ਸਤਿ ਸ਼੍ਰੀ ਅਕਾਲ।

0: Earn money from your empty drink containers with Containers for Change. Your empty eligible cans, bottles and cartons receive a 10 cents refund each. We call it Bincoin. Save, spend or donate your Bincoin to a cause you support. There's a Containers for Change near you. Bank it, don't bin it. Visit the website to find your nearest refund point and start trading for 10 cents today.
1: ਕੰਟੇਨਰਸ ਫਾਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨਕੁਆਇਨ ਕਹਿੰਦੇ ਹਾਂ। ਆਪਣੇ ਬਿਨਕੁਆਇਨ ਨੂੰ ਬਚਾ ਕੇ ਰੱਖੋ, ਖਰਚੋ ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ। ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।

ਕੰਟੇਨਰਸ ਫਾਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।

ਫਾਇਰ ਐਂਟਸ ਤੁਹਾਡੇ ਇਲਾਕੇ ਵਿੱਚ ਮੌਜੂਦ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ। ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫ਼ਤ ਕਿੱਟ ਭੇਜਾਂਗੇ। ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ। ਇਹ ਸੁਣਿਆ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ। ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।

0: ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫੋਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।
1: Are you ready to stop renting and thinking about owning one? Or maybe an investor looking to invest? Then think no more and it is time to build your future in upcoming house and land packages available in Oxley, Breckenridge, Moggill and surrounding areas in Brisbane, Queensland. It is the great Australian dream. Homes built strong, smart and built to last. If you are ready to make the move, then don't wait till tomorrow. Call agent John Lawla on 0404-004-899. Yes, it's 0404-004-899 and quote code word Briswani. Your new home waiting for you in Oxley, Breckenridge, Moggill and surrounding areas in Brisbane, Queensland.

ਕੰਟੇਨਰਸ ਫਾਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ

ਸਸ਼ਕਾ ਜੀ ਮੈਂ ਸੰਦੇਸ਼ ਅਲਕ ਸ਼ਰਮਾ ਤੁਸੀਂ ਸੁਣ ਰਹੇ ਹੋ ਰੇਡੀਓ ਬ੍ਰਿਸਵਾਨੀ 101.9 ਤੇ ਜਿਹੜਾ ਹੋ ਚੁੱਕਿਆ ਹੁਣ ਤੱਕ ਤੇ ਹਮ ਖਬਰਾਂ ਦਾ ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ ਗੱਲ ਕਰਦੇ ਹਾਂ ਈਰਾਨ ਦੀ ਤਾਂ ਈਰਾਨ ਦੇ ਖਾਤਮ ਅਲ ਅੰਬੀਆ ਸੈਂਟਰਲ ਹੈੱਡਕੁਆਰਟਰ ਦੇ ਕਮਾਂਡਰ ਮੇਜਰ ਜਨਰਲ ਅਲੀ ਅਬਦੁੱਲਾਹੀ ਨੇ ਕਿਹਾ ਹੈ ਕਿ ਦੁਨੀਆ ਜਲਦ ਹੀ ਈਰਾਨ ਦੀ ਜਿੱਤ ਅਤੇ ਹਮਲਾਵਰ ਅਤੇ ਅੱਤਵਾਦੀ ਦੁਸ਼ਮਣ ਤੇ ਜਿੱਤ ਦੀ ਗੂੰਜ ਸੁਣੇਗੀ। ਈਰਾਨੀ ਸਰਕਾਰੀ ਮੀਡੀਆ ਦੇ ਅਨੁਸਾਰ ਮੇਜਰ ਜਨਰਲ ਨੇ ਮੇਜਰ ਜਨਰਲ ਗੁਲਾਮੀ ਅਲੀ ਰਾਸ਼ਿਦ ਅਤੇ ਉਨ੍ਹਾਂ ਦੇ ਪੁੱਤਰ ਅਮੀਨ ਅਬਾਸ ਰਾਸ਼ਿਦ ਦੀ ਸ਼ਹਾਦਤ ਦੀ ਪਹਿਲੀ ਵਰ੍ਹੇਗੰਢ ਤੇ ਦੇਜ਼ਵੁਲ ਵਿਚ ਆਯੋਜਿਤ ਇਕ ਸਮਾਰੋਹ ਵਿਚ ਭੇਜੇ ਇਕ ਸੰਦੇਸ਼ ਵਿਚ ਬਿਆਨ ਕੀਤਾ। ਜ਼ਿਕਰਯੋਗ ਹੈ ਕਿ ਜਨਰਲ ਰਾਸ਼ਿਦ 2016 ਵਿਚ ਸੁਪਰੀਮ ਲੀਡਰ ਅਯਾਤੁੱਲਾ ਸੈਯਦ ਅਲੀ ਖਮੇਨੀ ਦੁਆਰਾ ਨਿਯੁਕਤ ਕੀਤੇ ਜਾਣ ਤੋਂ ਬਾਅਦ ਖਾਤਮ ਅਲ ਅੰਬੀਆ ਸੈਂਟਰਲ ਹੈੱਡਕੁਆਰਟਰ ਦੇ ਮੁਖੀ ਰਹੇ ਸਨ ਅਤੇ ਉਹ ਅਤੇ ਉਨ੍ਹਾਂ ਦੇ ਪੁੱਤਰ 13 ਜੂਨ 2025 ਨੂੰ ਇਜ਼ਰਾਈਲੀ ਹਮਲੇ ਵਿਚ ਮਾਰੇ ਗਏ ਸਨ। ਅਬਦੁੱਲਾਹੀ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਜਨਰਲ ਰਾਸ਼ਿਦ ਦੀ ਮੌਤ ਇਕ ਵੱਡਾ ਨੁਕਸਾਨ ਸੀ ਪਰ ਇਸ ਨੇ ਈਰਾਨ ਤੇ ਇਸਲਾਮੀ ਗਣਰਾਜ ਦੀ ਲਚਕਤਾ ਤੇ ਰਾਸ਼ਟਰੀ ਤਾਕਤ ਦਾ ਪ੍ਰਦਰਸ਼ਨ ਵੀ ਕੀਤਾ। ਉਨ੍ਹਾਂ ਕਿਹਾ ਕਿ ਦੁਸ਼ਮਣ ਨੇ ਈਰਾਨ ਦੇ ਫੌਜੀ ਰਣਨੀਤੀਕਾਰਾਂ ਨੂੰ ਇਹ ਸੋਚ ਕੇ ਮਾਰ ਦਿੱਤਾ ਕਿ ਇਹ ਦੇਸ਼ ਦੇ ਰੱਖਿਆ ਸੰਕਲਪ ਨੂੰ ਕਮਜ਼ੋਰ ਕਰ ਦੇਵੇਗਾ ਪਰ ਇਹ ਸਮਝਣ ਵਿਚ ਅਸਫਲ ਰਿਹਾ ਕਿ ਰਾਸ਼ਿਦ ਆਉਣ ਵਾਲੀਆਂ ਪੀੜੀਆਂ ਲਈ ਗਿਆਨ ਅਨੁਭਵ ਅਤੇ ਰਣਨੀਤਿਕ ਸੋਚ ਦੀ ਇਕ ਅਮੀਰ ਵਿਰਾਸਤ ਛੱਡ ਗਏ ਹਨ। ਉਧਰ ਖਾੜੀ ਖੇਤਰ ਵਿਚ ਵਧਦੇ ਤਣਾਅ ਦੇ ਵਿਚਕਾਰ ਮਸਕਟ ਵਿਚ ਭਾਰਤੀ ਦੂਤਾਵਾਸ ਨੇ ਐਤਵਾਰ ਨੂੰ ਕਿਹਾ ਹੈ ਕਿ ਉਸ ਨੂੰ ਓਮਾਨ ਦੇ ਤੱਟ ਨੇੜਿਓਂ ਇਕ ਅਜਿਹੇ ਜਹਾਜ਼ ਨਾਲ ਜੁੜੀ ਘਟਨਾ ਦੀ ਜਾਣਕਾਰੀ ਮਿਲੀ ਜਿਸ ਵਿਚ ਭਾਰਤੀ ਚਾਲਕ ਦਲ ਦੇ 14 ਮੈਂਬਰ ਸਵਾਰ ਸਨ। ਹਾਲਾਂਕਿ ਭਾਰਤੀ ਮਿਸ਼ਨ ਨੇ ਘਟਨਾ ਦੀ ਪ੍ਰਕਿਰਤੀ ਦਾ ਜ਼ਿਕਰ ਨਹੀਂ ਕੀਤਾ। ਇਕ ਪੋਸਟ ਵਿਚ ਦੂਤਾਵਾਸ ਨੇ ਕਿਹਾ ਹੈ ਕਿ ਓਮਾਨੀ ਅਧਿਕਾਰੀ ਅਤੇ ਨੇੜਲੇ ਜਹਾਜ਼ ਖੋਜ ਅਤੇ ਬਚਾਅ ਕਾਰਜਾਂ ਦਾ ਤਾਲਮੇਲ ਕਰ ਰਹੇ ਹਨ। ਮਿਸ਼ਨ ਨੇ ਕਿਹਾ ਹੈ ਕਿ ਮਿਸ਼ਨ ਨੂੰ ਓਮਾਨ ਦੇ ਤੱਟ ਤੋਂ ਭਾਰਤੀ ਝੰਡੇ ਵਾਲੇ ਮਕੈਨਾਈਡਸ ਸੇਲਿੰਗ ਵੈਲਸ ਵਿਰਾਟ 1 ਨਾਲ ਸੰਬੰਧਿਤ ਇਕ ਘਟਨਾ ਬਾਰੇ ਜਾਣਕਾਰੀ ਮਿਲੀ ਹੈ ਜਿਸ ਵਿਚ ਕਥਿਤ ਤੌਰ ਤੇ ਭਾਰਤੀ ਚਾਲਕ ਦਲ ਦੇ 14 ਮੈਂਬਰ ਸਵਾਰ ਸਨ। ਪਿਛਲੇ ਹਫ਼ਤੇ ਓਮਾਨ ਦੇ ਤੱਟ ਤੇ ਤਣਾਅ ਉਸ ਸਮੇਂ ਵਧ ਗਿਆ ਜਦੋਂ ਭਾਰਤੀ ਚਾਲਕ ਦਲ ਦੇ ਮੈਂਬਰਾਂ ਵਾਲੇ 3 ਜਹਾਜ਼ ਇਸ ਖੇਤਰ ਵਿਚ ਅਮਰੀਕੀ ਹਮਲੇ ਦੀ ਲਪੇਟ ਵਿਚ ਆ ਗਏ ਜਿਸ ਵਿਚ ਇਕ ਜਹਾਜ਼ ਤੇ ਸਵਾਰ 3 ਮਲਾ ਮਾਰੇ ਗਏ ਸਨ। ਉਧਰ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿਚ ਇਕ ਵੱਡਾ ਫੌਜੀ ਜਹਾਜ਼ ਹਾਦਸਾ ਸਾਹਮਣੇ ਆਇਆ ਜਿੱਥੇ ਨਿਯਮਤ ਸਿਖਲਾਈ ਉਡਾਨ ਦੌਰਾਨ ਅਮਰੀਕੀ ਮਰੀਨ ਕੋਰਪਸ ਦਾ ਇਕ F-18 ਹਾਰਨੇਟ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਰਾਹਤ ਦੀ ਗੱਲ ਇਹ ਹੈ ਕਿ ਪਾਇਲਟ ਸਮਾਰਨ ਦੇ ਜਹਾਜ਼ ਚੋਂ ਬਾਹਰ ਨਿਕਲਣ ਵਿਚ ਸਫਲ ਰਿਹਾ ਅਤੇ ਉਸ ਨੂੰ ਸਿਰਫ਼ ਮਾਮੂਲੀ ਸੱਟਾਂ ਲੱਗੀਆਂ ਹਨ। ਰਿਪੋਰਟ ਅਨੁਸਾਰ ਇਹ ਜਹਾਜ਼ ਕੈਲੀਫੋਰਨੀਆ ਸਥਿਤ ਮਰੀਨ ਕੋਰਟ ਏਅਰ ਸਟੇਸ਼ਨ ਮੀਰਾਮਾਰ ਨਾਲ ਸਬੰਧਿਤ ਸੀ ਅਤੇ ਵਾਸ਼ਿੰਗਟਨ ਰਾਜ ਦੀ ਰਿਮਰੌਕ ਝੀਲ ਖੇਤਰ ਦੇ ਕੋਲ ਹਾਦਸਾਗ੍ਰਸਤ ਹੋਇਆ। ਇਹ ਜਹਾਜ਼ ਮਰੀਨ ਏਅਰਕ੍ਰਾਫਟ ਗਰੁੱਪ 11 ਦੇ ਅਧੀਨ ਸੰਚਾਲਿਤ ਕੀਤਾ ਜਾ ਰਿਹਾ ਸੀ। ਰੁਕ ਕਰਦੇ ਪੰਜਾਬ ਦੇ ਵੱਲ ਜਿੱਥੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੰਚ ਤੀਰਥ ਯਾਤਰਾ ਦੀਆਂ ਲਈ ਬੱਸਾਂ ਨੂੰ ਹਰੀ ਝੰਡੀ ਦਿੱਤੀ। ਇਸ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਲੋਕ ਇਸ ਘੜੀ ਉਨ੍ਹਾਂ ਨੇ ਕਿਹਾ ਹੈ ਕਿ ਘੜੀ ਦੀ ਉਡੀਕ ਕਰ ਰਹੇ ਸਨ ਕਿ ਸੂਬੇ ਵਿਚ ਕਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਵੇਗੀ। ਭਾਜਪਾ ਦੇ ਐਸੀ ਮੋਰਚੇ ਵੱਲੋਂ 12 ਸਾਲ ਪੂਰੇ ਹੋਣ ਮੌਕੇ ਪੰਜ ਤੀਰਥ ਯਾਤਰਾ ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤੀਰਥ ਯਾਤਰਾ ਦੀ ਇਹ ਯੋਜਨਾ ਡਾ ਬੀਆਰ ਅੰਬੇਦਕਰ ਜੀ ਦੇ ਜੀਵਨ ਨਾਲ ਜੁੜੀ ਹੋਈ ਹੈ। ਉਧਰ ਗੱਲ ਕਰਦੇ ਹਾਂ ਸੋਸ਼ਲ ਮੀਡੀਆ ਦੀ ਤਾਂ ਸੋਸ਼ਲ ਮੀਡੀਆ ਤੇ ਰੀਲਾਂ ਤੇ ਵੀਡੀਓਜ਼ ਦੇਖ ਕੇ ਅਕਸਰ ਲੋਕ ਖਤਰਿਆਂ ਦੇ ਖਿਲਾੜੀ ਬਣਨ ਲਈ ਨਿਕਲ ਪੈਂਦੇ ਹਨ ਜੋ ਕਿ ਕਈ ਵਾਰ ਉਨ੍ਹਾਂ ਲਈ ਜਾਨਲੇਵਾ ਸਾਬਿਤ ਹੁੰਦਾ ਹੈ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਤਾਜ਼ਾ ਮਾਮਲਾ ਬ੍ਰਾਜ਼ੀਲ ਤੋਂ ਸਾਹਮਣੇ ਆਇਆ ਜਿੱਥੇ ਇਕ ਐਡਵੈਂਚਰ ਕੰਪਨੀ ਦੀ ਘੋਰ ਲਾਪਰਵਾਹੀ ਕਾਰਨ 24 ਸਾਲਾ ਮੁਟਿਆਰ ਦੀ ਬੰਜੀ ਜੰਪਿੰਗ ਦੌਰਾਨ ਮੌਤ ਹੋ ਗਈ ਹੈ। ਦਰਅਸਲ ਐਡਵੈਂਚਰ ਕੰਪਨੀ ਦੀ ਵੱਡੀ ਲਾਪਰਵਾਹੀ ਕਾਰਨ ਇਕ ਕੁੜੀ ਬਿਨਾਂ ਬੰਜੀ ਕਾਰਡ ਬੰਨੇ ਹੀ 35 ਮੀਟਰ ਦੀ ਉਚਾਈ ਤੋਂ ਹੇਠਾਂ ਕੁੱਦ ਗਈ ਅਤੇ ਉਸ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ। ਇਸ ਖੌਫਨਾਕ ਹਾਦਸੇ ਦੀ ਵੀਡੀਓ ਕੈਮਰੇ ਵਿਚ ਕੈਦ ਹੋ ਗਈ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੋਂ ਭੱਜ ਰਹੇ ਕੰਪਨੀ ਦੇ ਸਟਾਫ ਨੂੰ ਹਿਰਾਸਤ ਵਿਚ ਲੈ ਲਿਆ। ਇਹ ਹਾਦਸਾ ਸਾਓ ਪੌਲੀਓ ਰਾਜ ਦੇ ਲਿਮੇਰੇਨਾ ਅਤੇ ਕੋਰਡਿਓਰੋਪੋਲ ਸ਼ਹਿਰ ਨੂੰ ਜੋੜਨ ਵਾਲੇ ਪੋਂਟੇ ਡੋ ਐਸ ਕੇ ਲੋਟੋ ਪੁਲ ਤੇ ਹੋਇਆ। ਇਹ ਪੁਲ ਹਾਲ ਹੀ ਦੇ ਦਿਨਾਂ ਵਿਚ ਐਡਵੈਂਚਰ ਦੇ ਸ਼ੌਕੀਨਾਂ ਤੇ ਸੈਲਾਨੀਆਂ ਲਈ ਇਕ ਪਸੰਦੀਦਾ ਸਪੌਟ ਬਣ ਗਿਆ ਸੀ ਪਰ ਇਸ ਜਗ੍ਹਾ ਤੇ ਸਰਕਾਰ ਜਾਂ ਕਿਸੇ ਅਧਿਕਾਰਿਤ ਸੰਸਥਾ ਦੀ ਕੋਈ ਨਿਗਰਾਨੀ ਜਾਂ ਸੁਰੱਖਿਆ ਨਿਯਮ ਲਾਗੂ ਨਹੀਂ ਸਨ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਮ੍ਰਿਤਕਾ ਮਾਫੀਆ

ਉਹ ਇਸ ਵੀਡੀਓ ਨੂੰ ਆਪਣੀਆਂ ਯਾਦਾਂ ਵਿਚ ਸਮੇਟਣਾ ਚਾਹੁੰਦੀ ਸੀ। ਚਸ਼ਮਦੀਦ ਮੁਤਾਬਿਕ ਮੁਟਿਆਰ ਤੋਂ ਪਹਿਲਾਂ ਤਿੰਨ ਹੋਰ ਲੋਕਾਂ ਨੇ ਉਥੇ ਜੰਪ ਲਗਾਇਆ ਸੀ ਜੋ ਸੁਰੱਖਿਅਤ ਰਹੇ, ਪਰ ਜਿਵੇਂ ਹੀ ਕੁੜੀ ਦੀ ਵਾਰੀ ਆਈ ਉਥੇ ਮੌਜੂਦ ਕਰੂ ਮੈਂਬਰਾਂ ਨੇ ਸੁਰੱਖਿਆ ਨਿਯਮਾਂ ਨੂੰ ਪੂਰੀ ਤਰ੍ਹਾਂ ਛਿੱਕੇ ਟੰਗ ਦਿੱਤਾ। ਕਰੂ ਮੈਂਬਰ ਮੁਟਿਆਰ ਨੂੰ ਕੁੱਦਣ ਦਾ ਇਸ਼ਾਰਾ ਕਰਨ ਜਾਂ ਹੇਠਾਂ ਧੱਸਣ ਤੋਂ ਧੱਕਣ ਤੋਂ ਪਹਿਲਾਂ ਉਹ ਇਹ ਚੈੱਕ ਕਰਨਾ ਭੁੱਲ ਗਏ ਕਿ ਉਸਦੀ ਸੁਰੱਖਿਆ ਰੱਸੀ ਠੀਕ ਤਰ੍ਹਾਂ ਬੰਨੀ ਹੈ ਜਾਂ ਨਹੀਂ। ਜਿਵੇਂ ਹੀ ਮੁਟਿਆਰ ਨੇ ਪੁਲ ਤੋਂ ਹੇਠਾਂ ਛਾਲ ਮਾਰੀ ਉਥੇ ਮੌਜੂਦ ਲੋਕਾਂ ਨੂੰ ਤੁਰੰਤ ਪਤਾ ਲੱਗ ਗਿਆ ਕਿ ਉਸਦੇ ਪੈਰਾਂ ਜਾਂ ਸਰੀਰ ਨਾਲ ਕੋਈ ਰੱਸੀ ਜੁੜੀ ਹੋਈ ਨਹੀਂ ਸੀ। ਕੁੜੀ ਸਿੱਧੀ 35 ਮੀਟਰ ਯਾਨੀ ਕਿ ਕਰੀਬ 115 ਫੁੱਟ ਹੇਠਾਂ ਜਾ ਡਿੱਗੀ। ਹਾਦਸੇ ਤੋਂ ਬਾਅਦ ਉਥੇ ਮੌਜੂਦ ਕਰਮਚਾਰੀਆਂ ਦੇ ਹੱਥ ਪੈਰ ਫੁੱਲ ਗਏ। ਉਥੇ ਮੌਜੂਦ ਲੋਕਾਂ ਨੇ ਦਸਿਆ ਕਿ ਗਲਤੀ ਦਾ ਅਹਿਸਾਸ ਹੁੰਦੇ ਹੀ ਮੁਲਜ਼ਮ ਇੰਸਟ੍ਰਕਟਰ ਅਤੇ ਸਟਾਫ ਉਥੋਂ ਭੱਜਣ ਦੀ ਫਿਰਾਕ ਵਿਚ ਸੀ, ਪਰ ਉਨ੍ਹਾਂ ਦੇ ਭੱਜਣ ਤੋਂ ਪਹਿਲਾਂ ਹੀ ਸਥਾਨਕ ਪੁਲਿਸ ਨੇ ਉਸਨੂੰ ਘੇਰ ਲਿਆ। ਦਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ। ਤਾਂ ਹੁਣ ਤੱਕ ਦੀਆਂ ਅਹਿਮ ਖ਼ਬਰਾਂ ਵਿਚ ਬਸ ਇਨ੍ਹਾਂ ਹੀ। ਖ਼ਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈਡੀ ਹੈ bisoni@bisoni.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ ਬਿਸੋਨੀ 101.1। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖ਼ਬਰਾਂ ਲੈ ਕੇ। ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।

ਹਾਂਜੀ ਜੀ ਐਨੂ ਜੀ ਵੈਲਕਮ ਬੈਕ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵੰਸਰ ਵਾਰੇ ਐਮ ਤੇ ਜੀ ਆਰ ਚੇ ਸੰਦੇਸ਼ ਸ਼ੌਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਇਸ ਲਿਸਟ ਦੇ ਵਿੱਚ ਯਾਨੀ ਕਿ ਸ਼ਾਰਕ ਮੂਵੀਜ਼ ਦੀ ਲਿਸਟ ਦੇ ਵਿੱਚ ਸਭ ਤੋਂ ਪਹਿਲਾ ਨਾਮ ਜਿਹੜੀ ਫਿਲਮ ਦਾ ਆਉਂਦਾ ਹੈਗਾ ਉਹ ਹੈ ਜੀ ਥ੍ਰੈਸ਼ ਹੈਗੀ ਹੈ ਜਿਹੜੀ ਇਹ ਫਿਲਮ ਨਾਲ ਸਮੁੰਦਰ ਕਿਨਾਰੇ ਬਸੇ ਇੱਕ ਅਜਿਹੇ ਸ਼ਹਿਰ ਦੀ ਕਹਾਣੀ ਹੈ ਜਿੱਥੇ ਭਿਅੰਕਰ ਤੂਫਾਨ ਆਉਂਦਾ ਹੈਗਾ ਜਿਸ ਦੇ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ। ਹੜ੍ਹ ਆ ਜਾਂਦਾ ਹੈਗਾ, ਹੜ੍ਹ ਦੇ ਪਾਣੀ ਦੇ ਨਾਲ ਸ਼ਹਿਰ ਦੇ ਅੰਦਰ ਖੂੰਖਾਰ ਸ਼ਾਰਕ ਵੀ ਵੜ ਜਾਂਦੀਆਂ ਹੈਗੀਆਂ ਨੇ। ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਅਸਲ ਕਹਾਣੀ, ਅਗਰ ਅਸਲ ਰੋਮਾਂਚ ਦੀ ਕਹਾਣੀ, ਤੇ ਜਿਵੇਂ ਤੁਹਾਨੂੰ ਹੁਣੇ ਸਾਰਾ ਕੁਛ ਦੱਸਤਾ ਤਾਂ ਤੁਹਾਡਾ ਸਸਪੈਂਸ ਹੈਗਾ ਜਿਹੜਾ ਬਿਲਕੁਲ ਖਤਮ ਹੋ ਜਾਊਗਾ। ਇਸ ਲਈ ਤੁਸੀਂ ਥ੍ਰੈਸ਼ ਜ਼ਰੂਰ ਦੇਖੋ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹਨੂੰ ਅਸੀਂ ਕਿੱਥੇ ਦੇਖੀਏ, ਤਾਂ ਇਸ ਮੂਵੀ ਨੂੰ ਤੁਸੀਂ ਯਾਨੀ ਕਿ ਥ੍ਰੈਸ਼ ਨੂੰ ਤੁਸੀਂ ਦੇਖ ਸਕਦੇ ਹੈ ਕਿਉਂ ਨੈਟਫਲਿਕਸ 'ਤੇ।

0: ਹੋਰ ਕੀ ਚਾਹੀਦਾ ਜੱਟਾਂ ਨੂੰ।
1: ਹਾਂਜੀ ਜੀ ਆਇਆਂ ਨੂੰ ਜੀ ਵੈਲਕਮ ਬੈਕ, ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀ ਬਸਵਾਨੀ 101.1 ਤੇ ਜੀ ਆਰ ਜੇ ਸੰਦੇਸ਼ ਸ਼ੋਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲਾ ਜਿਹੜਾ ਹੈਗਾ ਨਾਮ ਇਸ ਲਿਸਟ ਦੇ ਵਿੱਚ ਉਹ ਹੈਗਾ ਹੈ ਜੀ ਅੰਡਰ ਪੈਰਿਸ। ਅੰਡਰ ਪੈਰਿਸ ਹੈਗੀ ਹੈ ਜਿਹੜੀ, ਇਹ 2004 ਦੀ ਫਿਲਮ ਹੈਗੀ ਹੈ, ਇਹ ਵੀ ਨੈੱਟਫਲਿਕਸ ਦੀ ਹੀ ਹੈਗੀ ਹੈ। 2004 ਵਿਚ ਆਈ ਸੀ ਨੈੱਟਫਲਿਕਸ ਤੇ। ਇਸ ਫਿਲਮ ਨੇ ਧੂਮ ਹੀ ਮਚਾ ਦਿੱਤੀ ਸੀ ਆਉਂਦੇ ਸਾਰ, ਕਿਉਂਕਿ ਕਹਾਣੀ ਬਹੁਤ ਖਾਸ ਹੈ। ਕਹਾਣੀ ਦੀ ਗੱਲ ਕਰੀਏ ਤਾਂ ਪੈਰਿਸ ਦੀ ਸੀਨ ਨਦੀ ਵਿੱਚ ਜਦ ਇੱਕ ਵਿਸ਼ਾਲ ਸ਼ਾਰਕ ਨਜ਼ਰ ਆਉਂਦੀ ਹੈ ਤਾਂ ਪੂਰੇ ਸ਼ਹਿਰ ਵਿੱਚ ਹੜਕੰਪ ਮਚ ਜਾਂਦਾ ਹੈਗਾ। ਕਿਵੇਂ ਕਈ ਵਾਰ ਇਰਾਦੇ ਸਹੀ ਹੋਣ ਦੇ ਬਾਅਦ ਵੀ ਵਿਗਿਆਨਿਕ ਰਾਜਨੀਤੀ ਦੀ ਵਜ੍ਹਾ ਨਾਲ ਹਾਰ ਜਾਂਦੇ ਨੇ, ਇਹ ਗੱਲ ਨਾ ਇਸ ਫਿਲਮ ਦੇ ਵਿੱਚ ਬਾਖੂਬੀ ਦਿਖਾਈ ਗਈ ਹੈਗੀ ਹੈ। ਤੇ ਤੁਸੀਂ ਇਸ ਨੂੰ ਇੱਕ ਵਾਰ ਬਿੰਜ ਵਾਚ ਜ਼ਰੂਰ ਕਰਿਓ, ਕਿਉਂਕਿ ਬਹੁਤ ਜ਼ਿਆਦਾ ਸੋਹਣੀ ਫਿਲਮ ਹੈ।

0: Mixing in the house.
1: ਹਾਂਜੀ ਵੈਲਕਮ ਬੈਕ ਜੀ ਵੈਲਕਮ ਬੈਕ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 101 FM ਤੇ ਜੀਆਰਜੀ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲਾ ਜਿਹੜਾ ਨਾਮ ਹੈਗਾ ਇਸ ਲਿਸਟ ਵਿੱਚ ਉਹ ਹੈ ਜੀ ਦਾ ਮੈਗ। 2018 ਵਿੱਚ ਆਈ ਸੀ ਫਿਲਮ ਪਰ ਇਹਨੂੰ ਤੁਸੀਂ ਨੈਟਫਲਿਕਸ ਦੇ ਨਾਲ ਨਾਲ ਕਿਤੇ ਹੋਰ ਵੀ ਦੇਖ ਸਕਦੇ ਹੋ। ਉਹ ਹੈ ਜੀ ਜੀਓ ਸਿਨੇਮਾ ਤੇ ਨੈਟਫਲਿਕਸ ਨੇ ਮਿਲ ਕੇ ਇਸ ਤੇ ਆਈ ਸੀ ਇਹ। ਇਹ ਫਿਲਮ ਹੁਣ ਕਿਸ ਬਾਰੇ ਉਦੋਂ ਦੱਸ ਦਿੰਦੀ ਹਾਂ ਤਾਂ ਇਹ ਫਿਲਮ ਇੱਕ ਵਿਸ਼ਾਲ ਕਾਂ ਪ੍ਰਾਚੀਨ ਸ਼ਾਕ ਵਿਸ਼ਾਲ ਕਾਂ ਯਾਨੀ ਕਿ ਬਹੁਤ ਜ਼ਿਆਦਾ ਵੱਡੀ ਬਹੁਤ ਪੁਰਾਣੀ ਸ਼ਾਕ ਮੇਗਾਲੋਡੋਨ ਦੇ ਇਰਦ ਗਿਰਦ ਘੁੰਮਦੀ ਹੈ ਜਿਸਨੂੰ ਲੁਪਤ ਮੰਨਿਆ ਜਾਂਦਾ ਸੀ ਪਰ ਕੁਝ ਰੋਮਾਂਚਕ ਅਤੇ ਥ੍ਰਿਲਰ ਨਾਲ ਨਾ ਲਬਰੇਜ਼ ਦੇਖਣਾ ਹੈਗਾ ਹੈ ਤਾਂ ਇਹ ਫਿਲਮ ਤੁਹਾਡੇ ਲਈ ਬਹੁਤ ਖਾਸ ਹੈਗੀ ਹੈ ਕਿਉਂਕਿ ਇਸ ਦੇ ਵਿੱਚ ਉਹ ਕੁਛ ਦਿਖਾਇਆ ਗਿਆ ਜਿਸ ਨੂੰ ਤੁਸੀਂ ਸੋਚ ਵੀ ਨਹੀਂ ਸਕਦੇ ਜਿਸ ਦੇ ਬਾਰੇ ਬਹੁਤ ਜ਼ਿਆਦਾ। ਬਾਕੀ ਤੁਸੀਂ ਜੇ ਇਸਦਾ ਗੂਗਲ ਕਰਕੇ ਦਾ ਪੋਸਟਰ ਹੀ ਦੇਖ ਲਓਗੇ ਨਾ ਤਾਂ ਹੀ ਤੁਸੀਂ ਹੈਰਾਨ ਹੋ ਜਾਣਾ ਤਾਂ ਜ਼ਰੂਰ ਦੇਖਿਓ ਇੱਕ ਵਾਰ।

ਜੀ ਵੈਲਕਮ ਬੈਕ ਜੀ ਵੈਲਕਮ ਬੈਕ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਰਸਵਾਨੀ ਵਨਸਨੋਵਾਨੇ ਤੇ ਜੀ ਆਰ ਜੀ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ ਅਗਲਾ ਨਾਮ ਕਿਹੜਾ ਹੈ ਇਸ ਲਿਸਟ ਦੇ ਵਿੱਚ ਤਾਂ ਅਗਲਾ ਨਾਮ ਹੈ ਜੀ ਦਾ ਰੀਫ ਦਾ ਰੀਫ ਆਈ ਸੀ 2010 ਦੇ ਵਿੱਚ ਤਾਂ ਬਹੁਤ ਸ਼ਾਨਦਾਰ ਫਿਲਮ ਹੈ ਕਹਾਣੀ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦੀ ਹਾਂ ਤਾਂ ਕਹਾਣੀ ਦੀ ਜੇ ਗੱਲ ਕਰੀਏ ਨਾ ਤਾਂ ਆਸਟ੍ਰੇਲੀਆ ਦੇ ਸਮੁੰਦਰ ਵਿੱਚ ਇੱਕ ਕਿਸ਼ਤੀ ਹੈਗੀ ਜਿਹੜੀ ਪਲਟਣ ਤੋਂ ਬਾਅਦ ਨਾ ਦੋਸਤਾਂ ਦਾ ਇੱਕ ਗਰੁੱਪ ਗਹਿਰੇ ਪਾਣੀ ਵਿੱਚ ਫਸ ਜਾਂਦਾ ਹੈ ਉਹਨਾਂ ਨੂੰ ਕਿਨਾਰੇ ਤੱਕ ਪਹੁੰਚਣ ਦੇ ਲਈ ਤੈਰਨਾ ਪੈਂਦਾ ਹੈ ਪਰ ਇੱਕ ਵਿਸ਼ਾਲ ਸ਼ਾਰਕ ਉਹਨਾਂ ਦਾ ਪਿੱਛਾ ਸ਼ੁਰੂ ਕਰ ਦਿੰਦੀ ਹੈ ਤੇ ਇਹ ਫਿਲਮ ਇਸੇ ਦੇ ਇਰਦ ਗਿਰਦ ਘੁੰਮਦੀ ਹੈ ਕਿਵੇਂ ਸ਼ਾਰਕ ਤੋਂ ਬਚਦੇ ਨੇ ਕੌਣ ਬਚਦਾ ਕੌਣ ਨਹੀਂ ਬਚਦਾ ਇਹ ਸਭ ਕੁਝ ਤੁਹਾਨੂੰ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲੂਗਾ ਬਹੁਤ ਇੰਟਰਸਟਿੰਗ ਫਿਲਮ ਹੈ ਇਸ ਨੂੰ ਤੁਸੀਂ ਨੈਟਫਲਿਕਸ ਤੇ ਨਹੀਂ ਦੇਖ ਸਕਦੇ ਬਿਲਕੁਲ ਵੀ ਨਹੀਂ ਦੇਖ ਸਕਦੇ ਇਸ ਲਈ ਤੁਹਾਨੂੰ ਦੇਖਣਾ ਪੈਣਾ ਐਮਾਜ਼ੋਨ ਪ੍ਰਾਈਮ ਵੀਡੀਓ

0: ਬਹੁਤ ਵਧੀਆ ਫਿਲਮ
1: ਪਰ ਜਦੋਂ ਸਿਨੇਮੇ ਦੇ ਅੰਦਰ ਗਏ ਹਾਂ ਆਪਾਂ ਚੜ੍ਹਦੀ ਕਲਾ ਚ ਗਏ ਹਾਂ ਤੇ ਜਦੋਂ ਬਾਹਰ ਆਏ ਤੇ ਚੜ੍ਹਦੀ ਕਲਾ ਚ ਆਏ ਹਾਂ
0: ਕਈ ਫਿਲਮਾਂ ਨਾ ਬਾਈ ਜੀ ਦਹਾਕਿਆਂ ਚ ਬਣਦੀਆਂ ਨੇ ਉਹ ਫਿਲਮ ਇਹ ਆ ਚੜ੍ਹਦੀ ਕਲਾ
2: ਬਹੁਤ ਲੋਕਾਂ ਦੀ ਪਿੱਠ ਚ ਗੋਲੀ ਮਾਰੀ ਅੱਜ ਮੱਥੇ ਚ ਮਾਰ ਕੇ ਵੇਖ
3: ਸਮੇਟ ਕੇ ਨਾ ਸਕਰੀਨ ਟਾਈਮ ਦੇ ਵਿੱਚ ਫਿੱਟ ਕਰ ਦਿੱਤਾ ਗਿਆ
4: ਬਹੁਤ ਸੋਹਣੀ ਮੂਵੀ ਹੋਣੀ ਹੈ ਹਰ ਪੰਜਾਬੀ ਨੂੰ ਦੇਖਣੀ ਚਾਹੀਦੀ ਹੈ
5: ਫਾਇਰ ਐਂਟਸ ਤੁਹਾਡੇ ਇਲਾਕੇ ਵਿੱਚ ਮੌਜੂਦ ਹਨ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫਤ ਕਿੱਟ ਭੇਜਾਂਗੇ ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ ਇਹ ਸੁਣਿਆ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ ਆਥੋਰਾਈਜ਼ਡ ਬਾਈ ਦ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ
6: कंटेनर्स फॉर चेंज के माध्यम से अपने खाली डिब्बे बोतलों से धनराशि कमाएं। आपके प्रत्येक योग्य खाली कैन बोतल और कार्टन पर 10 सेंट का रिफंड प्राप्त होता है इसे हम बिन कॉइन कहते हैं अपने बिन कॉइन की बचत करके रखें खर्च करें या जिस उद्देश्य में आपका विश्वास है उसमें दान करें आपके नजदीक कहीं एक कंटेनर्स फॉर चेंज मौजूद है बैंक में डालें ना कि कूड़ेदान में अपना सबसे नजदीकी रिफंड पॉइंट ढूंढने के लिए वेबसाइट पर जाएं और आज ही 10 सेंट कमाना शुरू करें
5: कंटेनर्स फॉर चेंज राहीं अपने खाली डब्बिया बोतलों तो कमाई करो तुहाडे हर एक योग खाली कैन बोतल अते कार्टन उते 10 सेंट दा रिफंड प्राप्त हुंदा है इस नूं असी बिन कॉइन कहंदे हां अपने बिन कॉइन नूं बचा के रखो खर्चो जां फिर जिस किसी संस्था जां विषय विच तुहाडा विश्वास है उन्हां नूं दान विच दे दिओ ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ ਬੈਂਕ ਵਿੱਚ ਪਾਓ ਨਾ ਕਿ ਕੂੜੇਦਾਨ ਵਿੱਚ ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ
6: ਕੰਟੇਨਰਸ ਫਾਰ ਚੇਂਜ ਕੇ ਮਾਧਿਅਮ ਸੇ ਆਪਣੇ ਖਾਲੀ ਡਿੱਬੇ ਬੋਤਲੋਂ ਸੇ ਧਨ ਰਾਸ਼ੀ ਕਮਾਏ ਆਪਕੇ ਪ੍ਰਤੀਕ ਯੋਗ ਖਾਲੀ ਕੈਨ ਬੋਤਲ ਔਰ ਕਾਰਟਨ ਪਰ 10 ਸੈਂਟ ਕਾ ਰਿਫੰਡ ਪ੍ਰਾਪਤ ਹੋਤਾ ਹੈ ਇਸੇ ਹਮ ਬਿਨ ਕੋਇਨ ਕਹਤੇ ਹੈ ਆਪਣੇ ਬਿਨ ਕੋਇਨ ਕੀ ਬਚਤ ਕਰਕੇ ਰੱਖੇ ਖਰਚ ਕਰੇ ਜਾਂ ਜਿਸ ਉਦੇਸ਼ ਮੇ ਆਪਕਾ ਵਿਸ਼ਵਾਸ ਹੈ ਉਸਮੇ ਦਾਨ ਕਰੇ ਆਪਕੇ ਨਜ਼ਦੀਕ ਕਹੀਂ ਏਕ ਕੰਟੇਨਰਸ ਔਰ ਚੇਂਜ ਮੌਜੂਦ ਹੈ ਬੈਂਕ ਮੇ ਡਾਲੇ ਨਾ ਕਿ ਕੂੜੇਦਾਨ ਮੇ ਆਪਣਾ ਸਬਸੇ ਨਜ਼ਦੀਕੀ ਰਿਫੰਡ ਪੁਆਇੰਟ ਢੂੰਢਨੇ ਕੇ ਲੀਏ ਵੈਬਸਾਈਟ ਪਰ ਜਾਏਂ ਔਰ ਆਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੇ
5: ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ ਤੁਹਾਡੇ ਹਰ ਇੱਕ ਯੋਗ ਖਾਲੀ ਕੈਨ ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ ਖਰਚੋ ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ ਬੈਂਕ ਵਿੱਚ ਪਾਓ ਨਾ ਕਿ ਕੂੜੇਦਾਨ ਵਿੱਚ ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ

ਜੀ ਆਇਆਂ ਨੂੰ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇਤੇ ਰੇਡੀਓ ਸਟੇਸ਼ਨ ਰੇਡੀਓ ਪ੍ਰਸਵਾਨੀ ਵੰਸਰੋਂ ਆ ਰਹੇ ਤੇ ਜੀ ਅੱਜ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲਾ ਨਾਮ ਹੈ ਜੀ ਓਪਨ ਵਾਟਰ 2003 ਦੇ ਵਿੱਚ ਆਈ ਸੀ। ਇਹ ਸੱਚੀ ਘਟਨਾ ਤੇ ਆਧਾਰਿਤ ਫਿਲਮ ਹੈਗੀ ਹੈ। ਇਹ ਕਿਹਾ ਜਾਂਦਾ ਹੈਗਾ ਜੇ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਕਿਹਾ ਸੀ ਨਾ ਕਿ ਕੁਝ ਕੁ ਫਿਲਮਾਂ ਸੱਚੀਆਂ ਘਟਨਾਵਾਂ ਤੇ ਆਧਾਰਿਤ ਹੈ ਤੇ ਉਹਨਾਂ ਦੇ ਵਿੱਚੋਂ ਇੱਕ ਹੈ। ਤਾਂ ਹੁਣ ਜੇ ਮੈਂ ਕਹਾਣੀ ਦੀ ਗੱਲ ਕਰਾਂ ਨਾ ਤਾਂ ਕਹਾਣੀ ਇੱਕ ਕਪਲ ਦੀ ਹੈਗੀ ਹੈ। ਇੱਕ ਕਪਲ ਦਾ

ਵੈਲਕਮ ਬੈਕ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਰਸਾਨੀ ਵੰਸਰੋਂ ਆ ਰਹੇ ਹਾਂ ਤੇ ਜੀ ਆਰਜੇ ਸੰਦੇਸ਼ ਔਲਕ ਦੇ ਨਾਲ ਬਣੇ ਹੋਏ ਇਸ ਲਿਸਟ ਦੇ ਵਿੱਚ ਅਗਲਾ ਨਾਮ ਕਿਹੜਾ ਹੈਗਾ? ਤਾਂ ਅਗਲਾ ਨਾਮ ਹੈਗਾ ਜੀ ਦ ਸ਼ੈਲੋ। 2016 ਦੇ ਵਿੱਚ ਆਈ ਸੀ ਫਿਲਮ, ਬਹੁਤ ਜ਼ਿਆਦਾ ਖਾਸ ਹੈ, ਬਹੁਤ ਜ਼ਿਆਦਾ ਸੋਹਣੀ ਹੈ, ਇੰਟਰਸਟਿੰਗ ਵੀ ਹੈ। ਤਾਂ ਇਸਦੀ ਕਹਾਣੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਤਾਂ ਕਹਾਣੀ ਵਿੱਚ ਨਾ ਇੱਕ ਕੁੜੀ ਤੱਟ ਤੋਂ ਕੁਝ ਹੀ ਦੂਰੀ ਤੇ ਬਣੀ ਇੱਕ ਚੱਟਾਨ ਤੇ ਫਸ ਜਾਂਦੀ ਹੈ। ਉਸਦੇ ਹੋਰ ਕਿਨਾਰੇ ਦੇ ਵਿਚਕਾਰ ਇੱਕ ਵਿਸ਼ਾਲ ਸ਼ਾਕ ਪੈਰਾਦੇਰੀ ਹੁੰਦੀ ਹੈ। ਇੱਕ ਛੋਟੀ ਜਿਹੀ ਦੂਰੀ ਨੂੰ ਪਾਰ ਕਰਨਾ ਇੱਕ ਰੋਮਾਂਚ ਨਾਲ ਭਰੀ ਕਹਾਣੀ ਨੂੰ ਜਨਮ ਦਿੰਦਾ ਹੈਗਾ ਹੈ। ਤੇ ਇਹੀ ਤਾਂ ਇਸਦੀ ਕਹਾਣੀ ਹੈ ਕਿ ਉਹ ਕੁੜੀ ਕਿਵੇਂ ਪਾਰ ਕਰੂਗੀ, ਕਿਉਂਕਿ ਉੱਥੇ ਤਾਂ ਸ਼ਾਰਕ ਹੈ ਕੀ ਹੈ। ਇਹ ਕਹਾਣੀ ਜੇ ਤੁਸੀਂ ਦੇਖਣੀ ਹੈ ਕਿ ਕਿਵੇਂ ਕੀ ਕੁਝ ਹੋਊਗਾ, ਤਾਂ ਇਸ ਦੇ ਲਈ ਤੁਹਾਨੂੰ ਨੈਟਫਲਿਕਸ ਤੇ ਜ਼ਰੂਰ ਜਾਣਾ ਪੈਣਾ। ਇਹ ਹਾਲੀਵੁੱਡ ਫਿਲਮ ਹੈਗੀ ਹੈ ਤੇ ਪ੍ਰਾਈਮ ਵੀਡੀਓ ਤੇ ਨੈਟਫਲਿਕਸ ਦੋਨਾਂ ਤੇ ਤੁਸੀਂ ਇਸ ਨੂੰ ਇੰਜੋਏ ਕਰ ਸਕਦੇ ਹੋ।

ਹਾਂਜੀ, ਤਾਂ ਦੇਖੋ ਵੇਲਾ ਤਾਂ ਹੋ ਚੁੱਕਿਆ ਹੈ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਪਰ ਜਾਂਦੇ ਜਾਂਦੇ ਮੈਂ ਸੋਚਿਆ ਕਿ ਕਿਉਂ ਨਾ ਤੁਹਾਨੂੰ ਇੱਕ ਫਿਲਮ ਬਾਰੇ ਹੋਰ ਦੱਸ ਦੇਵਾਂ, ਹੈ ਨਾ? ਤਾਂ ਉਹ ਫਿਲਮ ਹੈਗੀ ਹੈ ਜੋਸ। ਮੰਨਿਆ ਜਾਂਦਾ ਹੈ ਕਿ ਸਟੀਵਨ ਸਪੀਲਬਰਗ ਦੀ ਇਸ ਸ਼ਾਰਕ ਥ੍ਰਿਲਰ ਫਿਲਮ ਤੋਂ ਸ਼ਾਰਕ ਵਾਲੀਆਂ ਫਿਲਮਾਂ ਦੀ ਸ਼ੁਰੂਆਤ ਹੋਈ ਸੀ। ਕਹਾਣੀ ਦੀ ਗੱਲ ਕਰੀਏ ਤਾਂ ਇੱਕ ਪੁਲਿਸ ਚੀਫ, ਇੱਕ ਮਰੀਨ ਬਾਇਓਲੋਜਿਸਟ ਅਤੇ ਇੱਕ ਮਛੁਆਰਾ ਮਿਲ ਕੇ ਇੱਕ ਆਦਮਖੋਰ ਸ਼ਾਰਕ ਦਾ ਸ਼ਿਕਾਰ ਕਰਨ ਨਿਕਲਦੇ ਨੇ। ਕਹਾਣੀ ਰੋਮਾਂਚ ਨਾਲ ਭਰਪੂਰ ਹੈ ਤੇ ਇਸ ਨੂੰ ਤੁਸੀਂ ਜੀਓ ਸਿਨੇਮਾ ਤੇ ਨੈਟਫਲਿਕਸ ਤੇ ਦੇਖ ਸਕਦੇ ਹੋ, ਤੇ ਤੁਸੀਂ ਇਹਨਾਂ ਫਿਲਮਾਂ ਨੂੰ ਜ਼ਰੂਰ ਦੇਖਿਓ ਤੇ ਮੈਨੂੰ ਰਿਵਿਊ ਦੱਸਿਓ, ਤੇ ਬਾਕੀ ਜਿਨ੍ਹਾਂ ਨੇ ਦੇਖ ਲਈ ਹੋਈ ਹੈ ਤੇ ਉਹ ਵੀ ਦੱਸਿਓ ਕਿ ਕਿਸ ਤਰ੍ਹਾਂ ਦਾ ਦੀ ਹੈ ਇਸ ਦੀ ਕਹਾਣੀ, ਕਿੰਨੀ ਕੁ ਜ਼ਿਆਦਾ ਸੋਹਣੀ ਹੈਗੀ ਹੈ। ਤਾਂ ਚਲੋ ਫਿਰ ਤੁਸੀਂ ਜੁੜਦੇ ਰਹੋ ਸਾਡੇ ਨਾਲ ਰੇਡੀਓ ਬ੍ਰਿਸੋਨੀ 107.1 FM, ਸਾਡਾ ਫੇਸਬੁੱਕ ਪੇਜ ਹੈ ਜੀ, ਤੇ brisoni@brisoni.com ਸਾਡੀ ਈਮੇਲ ਆਈਡੀ ਹੈ, ਜ਼ਰੀਏ ਜਿਹੜਾ ਵੀ ਅਪਣਾਉਣਾ ਹੋਇਆ ਅਪਣਾ ਲਓ, ਪਰ ਸਾਡੇ ਨਾਲ ਪਤਾ ਜ਼ਰੂਰ ਕਰੋ। ਤੇ ਮੈਂ ਤਾਂ ਇਹੀ ਕਹਿਣਾ ਜੀ ਕਿ ਕੱਲ੍ਹ ਫਿਰ ਕਰਦੇ ਮੁਲਾਕਾਤ, ਰੱਖੋ ਆਪਣਾ ਖਿਆਲ, ਸਤਿ ਸ਼੍ਰੀ ਅਕਾਲ।

ਫਾਇਰ ਐਂਟਸ ਤੁਹਾਡੇ ਇਲਾਕੇ ਵਿੱਚ ਮੌਜੂਦ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ। ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫ਼ਤ ਕਿੱਟ ਭੇਜਾਂਗੇ। ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ। ਇਹ ਸੁਣਿਆ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ। ਆਥੋਰਾਈਜ਼ਡ ਬਾਈ ਦ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।

ਕੰਟੇਨਰਸ ਫੋਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫੋਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।

ਕੰਟੇਨਰਸ ਫੋਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫੋਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।

ਫਾਇਰ ਐਂਟਸ ਤੁਹਾਡੇ ਇਲਾਕੇ ਵਿੱਚ ਮੌਜੂਦ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਜਾਂ ਜਾਇਦਾਦ ਵਿੱਚ ਫਾਇਰ ਐਂਟਸ ਹਨ ਤਾਂ ਇਸ ਦੀ ਸੂਚਨਾ ਦਿਓ। ਅਸੀਂ ਤੁਹਾਨੂੰ ਫਾਇਰ ਐਂਟਸ ਦੇ ਇਲਾਜ ਲਈ ਮੁਫਤ ਕਿੱਟ ਭੇਜਾਂਗੇ। ਹੋਰ ਜਾਣਕਾਰੀ ਲਈ ਫਾਇਰ ਐਂਟਸ ਕੁਈਨਜ਼ਲੈਂਡ ਜਾਂ ਫਾਇਰ ਐਂਟਸ QLD ਖੋਜੋ ਜਾਂ 132 ANT ਯਾਨੀ ਕਿ 132-268 ਉੱਤੇ ਕਾਲ ਕਰੋ। ਇਹ ਸੁਨੇਹਾ ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ। ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।

ਕੰਟੇਨਰਸ ਫਾਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।